ਵਾਹਿਗੁਰੂ ਸਾਹਿਬ ਜੀ, ਸਤਨਾਮ। ਵਾਹਿਗੁਰੂ ਸਾਹਿਬ ਜੀ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ।

ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ।

ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕਿੱਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ।

ਆਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਨੈ। ਜਬ ਉਦ ਕਰਖ

ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਰ ਸਜਾ ਪ੍ਰਥਮ ਸੰਸਾਰਾ।

ਰਿਤ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਸ਼ਵੈ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸ ਤੇ ਤਾਹੇ ਉਬਾਰਾ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸੰਗਤ ਜੀਓ, ਧੰਨਤਾ ਦੇ ਯੋਗ ਹੋ ਜੋ ਕਿ ਗੁਰੂ ਚਰਨਾਂ ਵਿੱਚ ਜੁੜ ਕਰਕੇ ਸੋਧ ਰਹਿ ਰਸ ਪਾਠ ਸਰਵਣ ਕੀਤੇ ਹਨ। ਆਓ ਹੁਣ ਤੁਰਕੀ ਬਣਦੇ ਕੀਰਤਨ ਸਰਵਣ ਕਰੀਏ। ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਸਮੂਹ ਜਥਾ, ਤਿਨ੍ਹਾਂ ਦੀ ਰਸਨਾ ਦੁਆਰਾ ਗੁਰਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਧ ਸੰਗਤ ਜੀਓ, ਕੀਰਤਨ ਦੀ ਤਨਿਕ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਗਾਇਨ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਦੀ ਖਿਮਾ ਬਖਸ਼ ਦੇਣੀ। ਆਓ ਜੀ ਹੁਣ ਸਾਡੇ ਅਤਿ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਅਮਰਜੀਤ ਸਿੰਘ ਜੀ ਦਾ ਉਹਨਾਂ ਪਾਸੋਂ ਸਤਿਗੁਰੂ ਜੀ ਦਾ ਅੰਮ੍ਰਿਤਮਈ ਬਈ ਇਤਿਹਾਸ ਅਤੇ ਢਾਡੀ ਵਾਰ ਸਰਵਣ ਕਰਨਾ ਕਰੀਏ ਜੀ। ਆਪ ਸਭ ਜੀ ਨੇ ਇਸੇ ਤਰੀਕੇ ਨਾਲ ਸੱਜ ਕੇ ਦੀਵਾਨ ਦੇ ਲਾਹੇ ਲੈਣੇ ਜੀ। ਆਓ ਜੀ, ਅਸੀਸ ਬਖਸ਼ਿਸ਼ ਕਰੋ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਕਲ ਯੁਗ ਕੇ ਜਹਾਜ਼ ਬਾਣੀ ਕੇ ਬੋਹਿਤ, ਜੁਗੋ ਜੋਗੇ ਅਟਲ ਸ਼ਬਦਾ ਅਵਤਾਰ ਵਾਲੀਏ ਦੋ ਜਹਾਂ, ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਦੀਆਂ ਬਖਸ਼ਿਸ਼ਾਂ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਕਰੋ ਕਿਰਪਾ, ਢਾਡੀ ਜਥੇ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਸਭਨਾਂ ਦਾ ਸਾਂਝਾ ਹੈ। ਇਸ ਘਰ ਦੇ ਵਿੱਚ ਕਿਸੇ ਨੂੰ ਵੀ ਬੇਗਾਨਾ ਨਹੀਂ ਸਮਝਿਆ ਜਾਂਦਾ। ਇੱਥੇ ਜ਼ਰੇ ਜ਼ਰੇ ਨੂੰ ਉਸ ਅਕਾਲ ਪੁਰਖ ਦੀ ਕਿਰਤ ਮੰਨਦਿਆਂ ਹੋਇਆ ਉਸ ਦਾ ਅਦਬ ਕੀਤਾ ਜਾਂਦਾ ਹੈ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਥੇ ਦੂਈ ਦਵੈਖ ਵਾਲੀ ਗੱਲ ਹੀ ਹੈ ਨਹੀਂ। ਘੱਟ ਘੱਟ ਮੈਂ ਹਰ ਜੂ ਵਸਾ ਸੰਤਨ ਕਹੇ ਉਪਕਾਰ, ਇੱਥੇ ਸਭਨਾਂ ਨੂੰ ਬਰਾਬਰਤਾ ਏ। ਤੇ ਗੁਰੂ ਪਿਆਰਿਓ, ਅੱਜ ਦੁਨੀਆ ਲੋਕ ਰਾਜ ਦੀ ਗੱਲ ਕਰਦੀ ਹੈ, ਬੜੇ ਦੇਸ਼ ਵੀ ਤੇ ਕੁਝ ਕੌਮਾਂ ਵੀ ਆਖਦੀਆਂ ਨੇ ਕਿ ਅਸੀਂ ਲੋਕ ਰਾਜ ਦੇ ਹਮਾਇਤੀ ਹਾਂ। ਪਰ ਗੁਰੂ ਪਿਆਰਿਓ, ਸਭ ਤੋਂ ਪਹਿਲਾਂ ਲੋਕ ਰਾਜ ਜਿਹੜਾ ਆਇਆ ਉਹ ਇਸ ਸਿੱਖੀ ਨੇ ਬਖਸ਼ਿਆ। ਜੇ ਸਰਬ ਸਾਂਝੀ ਗੱਲ ਕਰਦੀ ਹੈ ਸਿੱਖੀ, ਤਾਂ ਇਸ ਸਿੱਖੀ ਦੇ ਪੈਰੋਕਾਰਾਂ ਨੇ ਜਦੋਂ ਆਪਣਾ ਰਾਜ ਭਾਗ ਕਾਇਮ ਕੀਤਾ ਤਾਂ ਉਸ ਰਾਜ ਭਾਗ ਨੂੰ ਲੋਕਾਂ ਦਾ ਸਾਂਝਾ ਰਾਜ ਬਣਾਇਆ। ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਦੇ ਥਾਪੜੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰਾਜ ਕਾਇਮ ਕੀਤਾ। ਗੁਰੂ ਪਿਆਰਿਓ, ਉਹਨਾਂ ਨੇ ਜ਼ਮੀਨਾਂ ਜੋ ਵਾਹੁੰਦੇ ਸਨ, ਜ਼ਮੀਨਾਂ ਦੇ ਵਾਹਕ ਸਨ, ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ। ਨਹੀਂ ਤਾਂ ਉਸ ਤੋਂ ਪਹਿਲਾਂ ਕੋਈ ਵੀ ਜ਼ਮੀਨਾਂ ਦਾ ਮਾਲਕ ਨਹੀਂ ਸੀ ਹੋਇਆ ਕਰਦਾ, ਸਿਰਫ ਸਿੱਧੀ ਸਰਕਾਰ ਦੇ ਅਧੀਨ ਜ਼ਮੀਨ ਹੋਇਆ ਕਰਦੀ ਸੀ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਖਿਆ ਕਿ ਜਿਹੜਾ ਵੀ ਕਿਰਤ ਕਰਦਾ ਏ ਉਹ ਕਿਰਤੀ ਉਸ ਕਿਰਤ ਦਾ ਮਾਲਕ ਹੋਵੇਗਾ, ਜਿਹੜਾ ਜ਼ਮੀਨਾਂ ਪਾਉਂਦਾ ਉਹ ਜ਼ਮੀਨਾਂ ਦਾ ਮਾਲਕ ਹੋਵੇਗਾ। ਜਿਹਨਾਂ ਨੂੰ ਲੋਕ ਸ਼ੂਦਰ ਆਖ ਕੇ ਦੁਰਕਾਰਦੇ ਸਨ, ਜਾਤਾਂ ਦੀ ਮਾਰ ਹੇਠ ਜਿਹੜੇ ਲੋਕ ਸਨ, ਉਹਨਾਂ ਨੂੰ ਇਲਾਕਿਆਂ ਦੇ ਪਿੰਡਾਂ ਦੇ ਖੇਤਰਾਂ ਦੇ ਚੌਧਰੀ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ। ਕਹਿਣ ਤੋਂ ਭਾਵ ਜਾਤਾਂ ਪਾਤਾਂ ਤੇ ਹਰ ਤਰ੍ਹਾਂ ਦੇ ਵਿਤਕਰਿਆਂ ਤੋਂ ਉੱਪਰ ਉੱਠ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਰਿਆਂ ਨੂੰ ਬਰਾਬਰਤਾ ਬਖਸ਼ੀ। ਇਹ ਲੋਕ ਰਾਜ ਜਿਹੜਾ ਏ ਬਹੁਤਾ ਚਿਰ ਭਾਵੇਂ ਨਹੀਂ ਰਹਿ ਸਕਿਆ, ਕਿਉਂਕਿ ਹਰ ਪਾਸੇ ਜੋ ਫਾਸ਼ੀਵਾਦੀ ਸਰਕਾਰਾਂ ਸਨ, ਜਿਹੜੇ ਲੋਕ ਹੰਕਾਰ ਵਿੱਚ ਮੱਤੇ ਹੋਏ ਆਪੋ ਆਪਣੀਆਂ ਚੌਧਰਾਂ ਵਾਸਤੇ ਤਾਕਤਾਂ ਇਕੱਠੀਆਂ ਕਰੀ ਬੈਠੇ ਸਨ, ਉਹਨਾਂ ਨੇ ਮਿਲ ਕਰਕੇ ਸਾਰਿਆਂ ਨੇ ਇਸ ਲੋਕ ਰਾਜ ਨੂੰ ਖਤਮ ਕੀਤਾ। ਪਰ ਸਿੱਖੀ ਜਿਹੜੀ ਹੈ ਆਪਣੇ ਸਿਧਾਂਤਾਂ ਦੇ ਨਾਲ ਸਮਝੌਤਾ ਨਹੀਂ ਕਰਦੀ। ਸਿੱਖੀ ਨੇ ਭਾਵੇਂ ਆਪਣੇ ਸਿਰਾਂ ਦੇ ਮੁੱਲ ਪਵਾਏ, ਸਿੰਘਾਂ ਨੇ ਜੰਗਲਾਂ ਵਿੱਚ ਰਹਿਣਾ ਮਨਜ਼ੂਰ ਕੀਤਾ, ਪਰ ਸਿਧਾਂਤਾਂ 'ਤੇ ਪੂਰਾ ਪਹਿਰਾ ਦਿੰਦੇ ਰਹੇ। ਫਿਰ ਸਮਾਂ ਆਇਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ। ਲਗਭਗ ਪੰਜ ਦਹਾਕੇ ਜਾਣੀ ਅੱਧੀ ਸਦੀ ਦੇ ਕਰੀਬ ਇਹ ਖਾਲਸੇ ਦਾ ਰਾਜ ਰਿਹਾ ਅਤੇ ਇਹ ਦੁਨੀਆ ਦਾ ਅਸਲ ਲੋਕ ਰਾਜ ਬਣਿਆ। ਗੁਰੂ ਪਿਆਰਿਓ, ਇਸ ਰਾਜ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਅਤੇ ਅੱਜ ਅਨੇਕਾਂ ਹੀ ਪਾਰਟੀਆਂ
ਇਹ ਕਹਿ ਕੇ ਲੋਕਾਂ ਕੋਲੋਂ ਵੋਟਾਂ ਲਿੰਡੀਆਂ ਨੇ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ। ਪਰ ਗੁਰੂ ਪਿਆਰਿਓ, ਉਹ ਸ਼ੇਰੇ ਪੰਜਾਬ ਸਿੱਖੀ ਦੇ ਸਿਧਾਂਤਾਂ ਮੁਤਾਬਕ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਵਿੱਚ ਪਰੋ ਕੇ ਇਸ ਸੁਚੱਜੇ ਰਾਜ ਨੂੰ ਕਰਦਾ ਰਿਹਾ। ਪਰ ਗਦਾਰਾਂ ਦੀ ਗਦਾਰੀ ਸਦਕਾ ਉਹ ਪਹਾੜੀ ਟੋਡੀ ਜਿਨ੍ਹਾਂ ਨੇ ਇਸ ਰਾਜ ਦੇ ਨਾਲ ਗਦਾਰੀਆਂ ਕੀਤੀਆਂ, ਉਹਨਾਂ ਡੋਗਰਿਆਂ ਦੀਆਂ ਗਦਾਰੀਆਂ ਦੇ ਸਦਕਾ ਇਹ ਰਾਜ ਜਿਹੜਾ ਫਿਰ ਅੰਗਰੇਜ਼ਾਂ ਦੇ ਹੱਥ ਵਿੱਚ ਚਲੇ ਗਿਆ। ਜਾਣੀ ਕਹਿਣ ਤੋਂ ਭਾਵ ਸਿੱਖੀ ਨੇ ਪਹਿਲਾਂ ਜ਼ੁਲਮੀ ਰਾਜ ਜਿਹੜਾ ਮੁਗਲਾਂ ਦਾ ਸੀ ਉਹਦੀਆਂ ਜੜ੍ਹਾਂ ਪੱਟੀਆਂ, ਅਤੇ ਉਦੋਂ ਬਾਅਦ ਫਿਰ ਮੱਥਾ ਲੱਗ ਗਿਆ ਉਸ ਹਕੂਮਤ ਦੇ ਨਾਲ ਜਿਹਦੇ ਬਾਰੇ ਇਹ ਗੱਲ ਮਸ਼ਹੂਰ ਸੀ ਕਿ ਉਹਨਾਂ ਦੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਡੁੱਬਦਾ। ਬੜੀ ਵੱਡੀ ਤਾਕਤ, ਨਿਊਜ਼ੀਲੈਂਡ ਤੋਂ ਲੈ ਕੇ ਆ ਅਮਰੀਕਾ ਕੈਨੇਡਾ ਤੱਕ ਉਹਨਾਂ ਦਾ ਰਾਜ ਸੀ, ਅਤੇ ਇਸ ਹਕੂਮਤ ਦੇ ਨਾਲ ਸਿੰਘਾਂ ਨੂੰ ਮੱਥਾ ਉਦੋਂ ਲਾਉਣਾ ਪਿਆ ਜਦੋਂ ਜ਼ਬਰ ਜ਼ੁਲਮ ਦੀ ਇੰਤਹਾ ਹੋਈ। ਮੈਂ ਮੁੱਕ ਦੀ ਗੱਲ ਕਰਾਂ, ਜਦੋਂ ਅੰਗਰੇਜ਼ਾਂ ਨੇ ਕਲਕੱਤੇ ਨੂੰ ਰਾਜਧਾਨੀ ਛੱਡ ਕੇ ਦਿੱਲੀ ਨੂੰ ਰਾਜਧਾਨੀ ਬਣਾਇਆ ਤਾਂ ਇਹਨਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾ ਦਿੱਤੀ, ਕਿਉਂਕਿ ਵਾਇਸ ਰਾਏ ਦਾ ਜਿਹੜਾ ਦਫ਼ਤਰ ਬਣਾਇਆ ਜਾ ਰਿਹਾ ਸੀ ਉਹਦੇ ਵਿੱਚ ਕਹਿੰਦੇ ਥੋੜ੍ਹੀ ਵਿੰਗ ਡੇਢ ਪੈਂਦੀ ਸੀ। ਇਹਨਾਂ ਨੇ ਗੁਰੂ ਘਰ ਦੀ ਪਰਵਾਹ ਨਾ ਕੀਤੀ। ਜਦੋਂ ਗੁਰਦੁਆਰਾ ਸਾਹਿਬ ਦੀ ਕੰਧ ਢੱਠੀ, ਸਿੰਘਾਂ ਨੇ ਤਕੜਾ ਮੋਰਚਾ ਲਾਇਆ ਅਤੇ ਵਾਇਸ ਰਾਏ ਨੂੰ ਥੁੱਕ ਕੇ ਚੱਟਣਾ ਪਿਆ। ਮੁੜ ਆਪ ਆਪਣੇ ਹੱਥੀਂ ਉਸ ਦੀ ਜਿਹੜੀ ਚਾਰ ਦੀਵਾਰੀ ਕਰਨੀ ਪਈ ਉਹ ਕੰਧ ਬਣਾਉਣੀ ਪਈ। ਗੁਰੂ ਪਿਆਰਿਓ, ਪਰ ਅੰਗਰੇਜ਼ਾਂ ਨੇ ਜਦੋਂ ਰਾਜ ਸੰਭਾਲਿਆ ਉਦੋਂ ਤੋਂ ਲੈ ਕੇ ਸਿੱਖੀ ਦੀਆਂ ਜੜ੍ਹਾਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਦੋਂ ਜ਼ਬਰ ਜ਼ੁਲਮ ਵੱਧਦਾ ਗਿਆ, ਸਿੰਘਾਂ ਨੇ ਵੇਖਿਆ ਕਿ ਸਾਡੇ ਗੁਰਧਾਮਾਂ 'ਤੇ ਵੀ ਅੰਗਰੇਜ਼ਾਂ ਨੇ ਕਬਜ਼ਾ ਕਰਵਾ ਲਿਆ ਹੈ। ਮਹੰਤਾਂ ਦੇ ਰਾਹੀਂ ਸਾਡੇ ਗੁਰਧਾਮਾਂ ਦੇ ਉੱਤੇ ਕਬਜ਼ਾ ਕਰਕੇ ਸਿਧਾਂਤਾਂ ਨੂੰ ਤੋੜਿਆ ਜਾ ਰਿਹਾ ਹੈ। ਤਾਂ ਬਗਾਵਤ ਦੇ ਵਿੱਚ ਸਿੰਘਾਂ ਨੇ ਇਹਨਾਂ ਮਹੰਤਾਂ ਦੇ ਵਿਰੁੱਧ ਮੋਰਚਾ ਖੋਲ੍ਹਿਆ, ਅਤੇ ਆਪਾਂ ਜਾਣਦੇ ਹਾਂ ਕਿ ਕਿਵੇਂ ਨਨਕਾਣਾ ਸਾਹਿਬ ਦੇ ਵਿੱਚ ਇਹਨਾਂ ਮਹੰਤਾਂ ਨੇ ਸਰਕਾਰੀ ਸ਼ਹਿਰ ਦੇ ਉੱਤੇ ਗੋਲੀਆਂ ਚਲਾ ਕੇ ਸੈਂਕੜੇ ਸਿੰਘਾਂ ਨੂੰ ਜ਼ਖਮੀ ਕੀਤਾ, ਅਨੇਕਾਂ ਨੂੰ ਜਿਉਂਦਿਆਂ ਨੂੰ ਸਾੜ ਦਿੱਤਾ। ਤਾਂ ਗੁਰੂ ਪਿਆਰਿਓ, ਫਿਰ ਗੁਰਸਿੱਖਾਂ ਦੇ ਅੰਦਰ ਰੋਹ ਜਿਹੜਾ ਕਾਇਮ ਹੋਣਾ ਇੱਕ ਸੁਭਾਵਿਕ ਜੀ ਗੱਲ ਹੈ। ਸੋ ਇਹ ਖਬਰਾਂ ਜਦੋਂ ਵਿਦੇਸ਼ ਦੇ ਵਿੱਚ ਪਹੁੰਚੀਆਂ, ਆ ਅਮਰੀਕਾ ਤੋਂ ਕੈਨੇਡਾ ਤੋਂ ਵੀ ਬਹੁਤ ਸਾਰੇ ਸਿੰਘ ਜਿਹੜੇ ਨੇ ਉਹ ਭਾਰਤ ਵਰਤੇ ਨੇ, ਆਪਣੇ ਵਤਨ ਗਏ ਨੇ। ਕੁਛ ਇੱਥੋਂ ਗਏ ਸਿੰਘ, ਅਤੇ ਕੁਝ ਜਿਹੜੇ ਅਣਖੀ ਸੂਰਮੇ ਪੰਜਾਬ ਦੀ ਧਰਤੀ ਦੇ ਸਨ ਉਹਨਾਂ ਨੇ ਮਿਲ ਕੇ ਅੰਗਰੇਜ਼ਾਂ ਦੀ ਗੋਲੀ ਦਾ ਜਵਾਬ ਗੋਲੀ ਨਾਲ ਦੇਣ ਵਾਸਤੇ ਤਹੱਈਆ ਕਰ ਲਿਆ, ਅਤੇ ਇਹਨਾਂ ਸ਼ੇਰਾਂ ਨੇ ਇੱਕ ਦਿਨ ਹੰਗਾਮੀ ਤੌਰ 'ਤੇ ਇਕੱਠੀਆਂ ਹੋ ਕੇ ਮੀਟਿੰਗ ਇੰਜ ਕੀਤੀ ਹੈ।

ਥਾਲੀ ਦੇ ਵਿੱਚ ਧਰ ਕੇ ਹੱਕ ਤੇ ਦੇ।

ਆਖਰ ਹੋਇਆ ਫੈਸਲਾ ਜੁੜ ਜੁੜ ਮੁਕਬਰ ਸੋਧਣ ਦਾ ਆਖਰ ਹੋਇਆ ਫੈਸਲਾ ਜੁੜ ਜੁੜ ਮੁਕਬਰ ਸੋਧਣ ਦਾ ਜੌਲਬਦੀਪੁਰ ਵਾਲਿਆ ਹਾਂ ਜੌਲਬਦੀਪੁਰ ਵਾਲਿਆ ਗੂੰਜੇ ਫੇਰ ਜਕਾਰੇ ਸੋ ਇੰਜ ਇਹ ਹੰਗਾਮੀ ਮੀਟਿੰਗ ਹੋਈ ਜਿਹਦੇ ਵਿੱਚ ਇਹ ਸਿੱਖ ਕੌਮ ਦੇ ਅਣਖੀ ਨੌਜਵਾਨ ਇਕੱਤਰ ਹੋਏ। ਗੁਰੂ ਪਿਆਰਿਓ 1922 ਜਿਹੜਾ ਉਹ ਲੰਘਣ ਵਾਲਾ ਹੈ, ਦਸੰਬਰ ਦਾ ਮਹੀਨਾ ਹੈ 1922 ਦਾ ਆਖਰੀ ਹਫ਼ਤਾ ਹੈ ਜਦੋਂ ਇਹ ਹੰਗਾਮੀ ਮੀਟਿੰਗ ਹੋਈ। ਇਹਦੇ ਵਿੱਚ ਇਹਨਾਂ ਨੌਜਵਾਨਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਬਥੇਰਾ ਸ਼ਾਂਤੀ ਦੇ ਨਾਲ ਜਾ ਕੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਸਾਡਾ ਸ਼ਾਂਤੀ ਨਾਲ ਜਿਹੜਾ ਅੰਦੋਲਨ ਹੈ ਉਹਦੇ ਵਿੱਚ ਸਾਡੇ ਨੌਜਵਾਨਾਂ ਦੀਆਂ ਜਾਨਾਂ ਜਿਹੜੀਆਂ ਜ਼ਿਆਦਾ ਗਈਆਂ ਨੇ, ਨੁਕਸਾਨ ਸਾਡਾ ਜ਼ਿਆਦਾ ਹੋਇਆ ਹੈ, ਪਰ ਹੁਣ ਅਸੀਂ ਸ਼ਾਂਤੀ ਦੇ ਨਾਲ ਨਹੀਂ ਚੱਲਾਂਗੇ। ਇਹਨਾਂ ਧੱਕੇ ਸ਼ਾਹੀਆਂ ਦੇ ਵਿਰੁੱਧ ਡਟ ਕੇ ਹਿੱਕ ਤਾਣ ਕੇ ਲੜਾਂਗੇ, ਗੋਲੀ ਦਾ ਜਵਾਬ ਅਸੀਂ ਡਟ ਕੇ ਗੋਲੀ ਨਾਲ ਦੇਵਾਂਗੇ। ਇਹ ਸਾਰੇ ਫੈਸਲੇ ਹੋ ਗਏ ਅਤੇ ਇਹਨਾਂ ਨੇ ਜਥੇਬੰਦੀ ਦਾ ਨਾਮ ਰੱਖਿਆ ਹੈ ਬੱਬਰ ਅਕਾਲੀ ਦੁਆਬਾ ਨਾਂ ਦੀ ਇਹ ਜਥੇਬੰਦੀ ਬਣੀ। ਇਹ ਬੱਬਰ ਅਕਾਲੀ 1923 ਦੇ ਵਿੱਚ ਵੱਡੇ ਐਕਸ਼ਨ ਕਰਦੇ ਨੇ ਕਿਉਂਕਿ 1922 ਦੇ ਅਖੀਰ ਦੇ ਵਿੱਚ ਇਹ ਜਥੇਬੰਦੀ ਬਣੀ ਹੈ। ਜਥੇਬੰਦੀ ਨੇ ਤਿਆਰੀਆਂ ਕੀਤੀਆਂ ਵੱਖ ਵੱਖ ਥਾਵਾਂ ਤੋਂ ਜਾ ਕੇ ਅਫਗਾਨਿਸਤਾਨ ਦੇ ਕੋਲੋਂ, ਫਰੰਟੀਅਰ ਤੋਂ ਅਤੇ ਨਾਨ ਰਿਆਸਤ ਤੋਂ ਜਾ ਕੇ ਹਥਿਆਰ ਲਿਆਉਂਦੇ, ਖਰੀਦ ਕੇ ਹਥਿਆਰ ਲਿਆ ਕੇ ਇਹਨਾਂ ਨੇ ਸਾਰੀ ਤਿਆਰੀ ਆਰੰਭ ਕਰ ਲਈ। ਪਰ ਪਹਿਲਾਂ ਪੋਸਟਰ ਲਾਏ ਨੇ, ਪਹਿਲਾਂ ਕੋਸ਼ਿਸ਼ ਕੀਤੀ ਹੈ ਜਿਹੜੇ ਅੰਗਰੇਜ਼ਾਂ ਦੇ ਪਿੱਠੂ ਨੇ ਉਹਨਾਂ ਨੂੰ ਸਮਝਾਇਆ ਜਾਵੇ ਕਿ ਤੁਸੀਂ ਅੰਗਰੇਜ਼ਾਂ ਦਾ ਸਾਥ ਦੇਣ ਦੀ ਬਜਾਏ ਦੇਸ਼ ਦੀ ਆਜ਼ਾਦੀ ਲਈ ਲੜ ਰਹੇ, ਸੰਘਰਸ਼ ਕਰ ਰਹੇ, ਆਪਣੇ ਭਰਾਵਾਂ ਦਾ ਸਾਥ ਦਿਓ। ਗੁਰੂ ਪਿਆਰਿਓ ਇਸ ਵਾਸਤੇ ਇਸ ਜਥੇਬੰਦੀ ਨੇ ਪੂਰੀ ਕੋਸ਼ਿਸ਼ ਕੀਤੀ, ਜਦੋਂ ਜਹਿਦ ਕੀਤੀ ਹੈ। ਇਸ ਜਥੇਬੰਦੀ ਦੇ ਜਿਹੜੇ ਮੁਖੀ ਨੇ ਭਾਈ ਕਿਸ਼ਨ ਸਿੰਘ ਗੜਗੱਜ, ਜਿੱਥੇ ਇਹ ਸੂਰਮਾ ਬੜਾ ਹੀ ਯੋਧਾ ਹੈ, ਨਿਰਭੈ ਹੈ, ਨਿਡਰ ਹੈ, ਉੱਥੇ ਇਹ ਪੜ੍ਹਿਆ ਲਿਖਿਆ ਅਤੇ ਬੜਾ ਸੂਝਵਾਨ ਅਤੇ ਦਿਲ ਨੂੰ ਮੋਹ ਲੈਣ ਵਾਲੀਆਂ ਗੱਲਾਂ ਕਰਨ ਵਾਲਾ ਇਹ ਯੋਧਾ ਕਹਿੰਦਾ ਜਿੱਥੇ ਤਕਰੀਰ ਕਰ ਜਾਂਦਾ ਸੀ ਨੌਜਵਾਨ ਇਹਦੇ ਮਗਰ ਹੀ ਤੁਰ ਪੈਂਦੇ ਸੀ। ਕਹਿੰਦੇ ਸੀ ਜਥੇਦਾਰ ਜੀ ਸਾਨੂੰ ਹੁਕਮ ਤਾਂ ਕਰੋ, ਦੱਸੋ ਕਿਹੜਾ ਐਕਸ਼ਨ ਕਰਨਾ ਹੈ। ਇਹੀ ਕਾਰਨ ਸੀ ਕਿ ਜਦੋਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਵਿੱਚ ਸਾਕਾ ਵਾਪਰਿਆ ਨਾ, ਉਸ ਵੇਲੇ ਇਹਨਾਂ ਨੇ ਪਲਟਣ ਦੇ ਵਿੱਚੋਂ ਜਦੋਂ ਬਗਾਵਤ ਕੀਤੀ ਅਤੇ ਇਹਨਾਂ ਨੂੰ ਉੱਥੋਂ ਕੋਰਟ ਮਾਰਸ਼ਲ ਕਰਕੇ ਕੱਢ ਦਿੱਤਾ ਗਿਆ, ਤਾਂ ਇਹਨਾਂ ਨੇ ਨਨਕਾਣਾ ਸਾਹਿਬ ਦੇ ਵਿੱਚ ਜਿਹੜੀ ਅਕਾਲੀਆਂ ਦੀ ਹੰਗਾਮੀ ਮੀਟਿੰਗ ਹੋ ਰਹੀ ਸੀ ਉਹਦੇ ਵਿੱਚ ਪਹੁੰਚ ਕੇ ਤਕਰੀਰ ਕੀਤੀ ਅਤੇ ਪਹਿਲੀ ਤਕਰੀਰ ਦੇ ਨਾਲ ਹੀ ਅਕਾਲੀ ਆਗੂਆਂ ਨੇ ਇਹਨਾਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਬਣਾ ਦਿੱਤਾ। ਇੰਨੀ ਪ੍ਰਭਾਵਸ਼ਾਲੀ ਤਕਰੀਰ ਸੀ ਇਹਨਾਂ ਦੀ। ਸੋ ਜਥੇਦਾਰ ਕਿਸ਼ਨ ਸਿੰਘ ਗੜਗੱਜ ਇਹਦੀ ਅਗਵਾਈ ਦੇ ਵਿੱਚ ਵੱਖ ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਨੇ ਮੀਟਿੰਗਾਂ ਕੀਤੀਆਂ ਗਈਆਂ, ਪਹਿਲਾਂ ਛੋਟੀਆਂ ਮੀਟਿੰਗਾਂ ਹੁੰਦੀਆਂ, ਫਿਰ ਉਹਨਾਂ ਪੰਜਾਂ ਸੱਤਾਂ ਪਿੰਡਾਂ ਨੂੰ ਮਿਲਾ ਕੇ ਇੱਕ ਵੱਡਾ ਇਕੱਠ ਕੀਤਾ ਜਾਂਦਾ ਗੁਰਦੁਆਰਿਆਂ ਦੇ ਵਿੱਚ, ਇਕੱਠ ਕਰਕੇ ਇਹ ਦਿਨ ਰਾਤ ਇੱਕ ਕਰਕੇ ਨੌਜਵਾਨਾਂ ਨੂੰ ਚੜ੍ਹਦੀ ਕਲਾ ਵਾਸਤੇ ਪ੍ਰੇਰਿਤ ਕਰ ਰਹੇ ਨੇ। ਅਤੇ ਨਾਲ ਦੀ ਨਾਲ ਜਿਹੜੇ ਅੰਗਰੇਜ਼ਾਂ ਦੇ ਪਿੱਠੂ ਬਣੇ ਹੋਏ ਸਨ ਉਹਨਾਂ ਨੂੰ ਵੰਗਾਰ ਰਹੇ ਨੇ ਕਿ ਤੁਹਾਨੂੰ ਅਸੀਂ ਵਾਰਨਿੰਗ ਦਿੰਦੇ ਹਾਂ, ਅਜੇ ਵੀ ਮੌਕਾ ਹੈ, ਤੁਸੀਂ ਆਪਣੇ ਭਰਾਵਾਂ ਨਾਲ ਗਦਾਰੀਆਂ ਕਰਨੀਆਂ ਛੱਡ ਕੇ ਗੁਰੂ ਨੇ ਲੜ ਲੱਗ ਕੇ ਕੋਈ ਤੁਸੀਂ ਆਪਣੇ ਜਾਂ ਤਾਂ ਘਰ ਬੈਠ ਜਾਓ, ਜੇ ਤੁਸੀਂ ਸੰਘਰਸ਼ੀ ਯੋਧਿਆਂ ਦਾ ਸਾਥ ਨਹੀਂ ਦੇ ਸਕਦੇ ਤਾਂ ਚੁੱਪ ਕਰਕੇ ਘਰ ਬੈਠ ਜਾਓ, ਪਰ ਆਪਣੇ ਭਰਾਵਾਂ ਦੇ ਨਾਲ ਧੋਖਾ ਕਰਕੇ ਗਦਾਰੀਆਂ ਕਰਕੇ ਇਹਨਾਂ ਨੂੰ ਇਨਕਲਾਬੀਆਂ ਨੂੰ ਫੜਾਵੋ ਨਾ। ਜਿੱਥੇ ਇਹ ਨੌਜਵਾਨ ਸਰਗਰਮ ਹੋਏ ਨੇ ਉੱਥੇ ਲਾਲਚ ਵੀ ਜਿਹੜੇ ਨੇ ਉਹ ਵੀ ਵੱਡੇ ਹੋ ਗਏ ਨੇ। ਸਰਕਾਰ ਨੇ ਹੁਣ ਜਿਹੜੇ ਵੱਡੇ ਵੱਡੇ ਲਾਲਚ ਦੇਣੇ ਸ਼ੁਰੂ ਕਰ ਦਿੱਤੇ ਕਿ ਆਹ ਜਿਹੜੇ ਬਾਗੀ ਪ੍ਰਚਾਰ ਕਰਦੇ ਫਿਰਦੇ ਨੇ, ਜਿਹੜਾ ਇਹਨਾਂ ਨੂੰ ਫੜਾਵੇਗਾ
ਉਹਨਾਂ ਨੂੰ ਇੱਕ ਮੁਰੱਬਾ ਦਿੱਤਾ ਜਾਵੇਗਾ, ਕਿਸੇ ਨੂੰ 100-200 ਰੁਪਈਏ ਦਾ ਲਾਲਚ ਦਿੱਤਾ। ਇੰਝ ਜਦੋਂ ਇਨਾਮਾਂ ਦੇ ਲਾਲਚ ਮਿਲਣੇ ਸ਼ੁਰੂ ਹੋਏ ਤਾਂ ਇਹ ਜਿਹੜੇ ਲਾਲਚੀ ਲੋਕ ਸਨ, ਅੰਗਰੇਜ਼ ਸਰਕਾਰ ਦੇ ਪਿੱਠੂ ਸਨ, ਉਹ ਵੀ ਸਰਗਰਮ ਹੋ ਗਏ। ਹੁਣ ਦੋਹਾਂ ਪਾਸਿਆਂ ਤੋਂ ਜਦੋਂ ਜਹਿਦ ਚੱਲਦੀ ਹੈ। ਗੁਰੂ ਪਿਆਰਿਓ, ਜਦੋਂ ਆਪਾਂ ਜਲੰਧਰ ਤੋਂ ਭੋਗਪੁਰ ਨੂੰ ਜਾਂਦੇ ਹਾਂ, ਜਾਣੀ ਗਾਂ ਇਹ ਸੜਕ ਪਠਾਨਕੋਟ ਨੂੰ ਜਾਂਦੀ ਹੈ, ਜਲੰਧਰ ਤੋਂ ਪਠਾਨਕੋਟ ਰੋਡ 'ਤੇ ਭੋਗਪੁਰ ਤੋਂ ਪਹਿਲਾਂ ਪਿੰਡ ਜਿਹੜਾ ਇਹ ਕਾਲਾ ਬੱਕਰਾ ਆਉਂਦਾ ਹੈ, ਇਸ ਕਾਲੇ ਬੱਕਰੇ ਤੋਂ ਸਟੇਸ਼ਨ ਤੋਂ ਚੜ੍ਹਦੇ ਪਾਸੇ ਇੱਕ ਛੋਟਾ ਜਿਹਾ ਪਿੰਡ ਪੈਂਦਾ ਹੈ ਕਿਸ਼ਨਪੁਰਾ। ਇਸ ਕਿਸ਼ਨਪੁਰੇ ਦੇ ਬਾਹਰ ਬਾਹਰ ਇੱਕ ਉਦਾਸੀ ਡੇਰਾ ਹੈ। ਇਸ ਡੇਰੇ ਦੇ ਵਿੱਚ ਬੱਬਰ ਅਕਾਲੀ ਇਹ ਸੂਰਮੇ ਜਿਹੜੇ ਸਨ, ਲੁਕ ਛੁਪ ਕੇ ਰਾਤਾਂ ਕੱਟਿਆ ਕਰਦੇ ਸਨ, ਕਿਉਂਕਿ ਸਰਕਾਰ ਇਹਨਾਂ ਦੇ ਪੇਸ਼ ਪਈ ਸੀ, ਇਸ ਲਈ ਲੁਕ ਛੁਪ ਕੇ ਜਿਵੇਂ ਵੀ ਆਪਣਾ ਸਮਾਂ ਕੱਢਦੇ। ਇਹ ਸੂਰਮੇ ਇੱਕ ਦਿਨ ਇਸ ਨਗਰ ਵਿੱਚ ਆਏ ਨੇ, ਉੱਧਰ ਅਲਾਵਲਪੁਰ ਦੇ ਲੰਬੜਦਾਰ ਨੂੰ ਵੀ ਸੂਹ ਮਿਲ ਗਈ ਕਿ ਇੱਥੇ ਲਾਗੇ ਛਾਗੇ ਬੱਬਰ ਅਕਾਲੀ ਰਹਿੰਦੇ ਨੇ। ਇਹਨੇ ਇਸ ਗੁਰਦੁਆਰੇ 'ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ। ਇੱਕ ਦਿਨ ਇਹ ਅਲਾਵਲਪੁਰੀਆ ਜਵਾਲਾ ਲੰਬੜਦਾਰ ਗੁਰਦੁਆਰੇ ਦੇ ਵਿੱਚ ਬੈਠਾ ਹੈ ਅਤੇ ਉੱਧਰੋਂ ਬੱਬਰ ਅਕਾਲੀ ਵੀ ਇਸ ਗੁਰਦੁਆਰਾ ਸਾਹਿਬ ਦੇ ਬਾਹਰ ਬਾਹਰ ਪਹਿਲਾਂ ਇੱਕ ਖੂਹ 'ਤੇ ਆ ਕੇ ਬੈਠੇ ਨੇ। ਤਾਂ ਉੱਥੋਂ ਉਹਨਾਂ ਨੇ ਕਰਮ ਸਿੰਘ ਝਿੰਗੜ ਨੂੰ ਭੇਜਿਆ ਕਿ ਜਾਓ ਗੁਰੂ ਪਿਆਰਿਓ, ਨਾਲੇ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਆਓ ਅਤੇ ਨਾਲੇ ਨਿਗਾਹ ਮਾਰਿਓ ਕਿ ਕੋਈ ਉੱਥੇ ਐਰਾ ਗੈਰਾ ਬੰਦਾ ਤਾਂ ਨਹੀਂ ਬੈਠਾ। ਕਹਿੰਦੇ ਜਦੋਂ ਸਰਦਾਰ ਕਰਮ ਸਿੰਘ ਝਿੰਗੜ ਗੁਰੂ ਘਰ ਆਏ, ਮੱਥਾ ਟੇਕਿਆ, ਕੋਲ ਉਹਨਾਂ ਦੇ ਵੱਡੀ ਸ੍ਰੀ ਸਾਹਿਬ ਹੈ, 3 ਫੁੱਟੀ ਸ੍ਰੀ ਸਾਹਿਬ ਕੋਲ ਵੇਖ ਕੇ ਇਹ ਜਵਾਲਾ ਜਿਹੜਾ ਇਹਨੇ ਕੰਨ ਖੜੇ ਕਰ ਲਏ। ਉੱਠਿਆ ਜਾ ਕੇ ਕਹਿੰਦਾ, ਨੌਜਵਾਨ ਕੌਣ ਆ ਤੂੰ? ਮੈਨੂੰ ਤਾਂ ਤੂੰ ਬੱਬਰਾਂ 'ਚੋਂ ਲੱਗਦਾ। ਗੁਰੂ ਪਿਆਰਿਓ, ਇਸ ਸਰਦਾਰ ਕਰਮ ਸਿੰਘ ਝਿੰਗੜ ਦੇ ਜਿਵੇਂ ਕਿਵੇਂ ਵੀ ਉਹਦੇ ਕੋਲੋਂ ਪਿੱਛਾ ਛੁਡਾਇਆ ਅਤੇ ਜਾ ਕੇ ਜਦੋਂ ਬੱਬਰਾਂ ਨੂੰ ਆਪਣੇ ਸਾਥੀਆਂ ਨੂੰ ਦੱਸਿਆ, ਸਰਦਾਰ ਕਿਸ਼ਨ ਸਿੰਘ ਗੜਗੜ ਕਹਿੰਦਾ, ਚਲੋ ਵੇਖ ਲੈਂਦੇ ਹਾਂ ਕਿਹੜਾ ਲੰਬਰਦਾਰ ਜਵਾਲਾ ਹੈ। ਇਹ ਜਲਿਆਂ ਵਾਲੇ ਸਰਦਾਰ ਮੈਂ ਇੱਥੇ ਦੱਸ ਦੇਵਾਂ, ਜਿਹਨਾਂ ਨੇ ਇਹ ਜਲਿਆਂ ਵਾਲਾ ਬਾਗ ਬਣਾਇਆ ਸੀ, ਉਹ ਜਲਿਆਂ ਵਾਲੇ ਬਾਗ ਦੇ ਜਿਹੜੇ ਮਾਲਕ ਸਨ, ਉਹਨਾਂ ਦਾ ਇਹ ਭਣੇਵਾ ਕੁਝ ਲੱਗਦਾ ਸੀ, ਰਿਸ਼ਤੇਦਾਰ ਸੀ, ਅਤੇ ਜਾਣੀ ਜਿੱਦਾਂ ਦੇ ਉਹ ਆਪ ਸਰਕਾਰ ਦੇ ਝੋਲੀ ਚੁੱਕ ਸਨ, ਉੱਦਾਂ ਦੇ ਹੀ ਉਹਨਾਂ ਦੇ ਰਿਸ਼ਤੇਦਾਰ। ਇਹ ਚੱਕ ਵਿੱਚ ਆਇਆ ਜਿਹੜਾ ਜੈਲਦਾਰ ਹੈ, ਇਹਦਾ ਕੰਡਾ ਕੱਢਣ ਵਾਸਤੇ ਇਹ ਸੂਰਮੇ ਜਿਹੜੇ ਨੇ ਇਸ ਗੁਰੂ ਘਰ ਆ ਗਿਆ, ਬਾਬਾ ਮਹਿਤ ਸਿੰਘ ਦੇ ਇਸ ਅਸਥਾਨ 'ਤੇ। ਜਦੋਂ ਗੁਰੂ ਘਰ ਆਏ, 5 ਬੱਬਰ ਅਕਾਲੀ ਕੋਲ ਇੱਕ ਦੋ ਦੇ ਬੰਦੇ ਖਾਣੀਆਂ, ਜਥੇਦਾਰ ਦੇ ਕੋਲ ਰਿਵਾਲਵਰ, ਗੁਰੂ ਪਿਆਰਿਓ ਆ ਕੇ ਜਦੋਂ ਮੱਥਾ ਟੇਕਿਆ, ਬਸ ਉਸ ਵੇਲੇ ਜਵਾਲੇ ਨੇ ਤਾਂ ਖਾਣਿਓ ਗਈ। ਮੱਥਾ ਟੇਕ ਕੇ ਪਰਿਕਰਮਾ ਕਰਕੇ ਜਾ ਕੇ ਆ ਕਾਲਣਾ ਤੋਂ ਫੜ ਕੇ ਜਵਾਲੇ ਨੂੰ ਖੜਾ ਕਰ ਲਿਆ ਜਥੇਦਾਰ ਜੀ ਨੇ। ਜਥੇਦਾਰ ਕਿਸ਼ਨ ਸਿੰਘ ਗੜਗੱਜ ਕਹਿੰਦੇ, ਹਾਂ ਬਈ, ਤੂੰ ਸਾਡੇ ਨੌਜਵਾਨ ਨੂੰ ਪੁੱਛਦਾ ਸੀ ਕਿ ਤੂੰ ਕੌਣ ਹੈ? ਮੈਂ ਤੈਨੂੰ ਦੱਸ ਦਿੰਦਾ, ਅਸੀਂ ਬੱਬਰ ਅਕਾਲੀ ਹਾਂ ਅਤੇ ਤੇਰੇ ਵਰਗਿਆਂ ਟੁੱਕੜ ਬੋਚਾਂ ਨੂੰ ਨੱਥ ਪਾਉਂਦੇ ਫਿਰਦੇ ਹਾਂ। ਇਹ ਸਰਦਾਰ ਕਿਸ਼ਨ ਸਿੰਘ ਗੜਗੱਜੇ ਜਵਾਲੇ ਨੂੰ ਹਲੂਣਾ ਦੇ ਕੇ ਆਪਣੇ ਬਾਰੇ ਇੰਝ ਦੱਸਦਾ।

ਸੋ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੇ ਜਦੋਂ ਇਸ ਜਵਾਲੇ ਨੂੰ ਪੁੱਛਿਆ ਹੈ ਕਿ ਤੂੰ ਸਾਡੇ ਇਸ ਨੌਜਵਾਨ ਨੂੰ ਪੁੱਛਦਾ ਸੀ ਕਿ ਅਸੀਂ ਕੌਣ ਆ, ਕਹਿੰਦਾ ਜੀ ਮੈਂ ਤਾਂ ਵੈਸੇ ਹੀ ਪੁੱਛਿਆ ਸੀ। ਕਹਿੰਦੇ ਜੇ ਤੂੰ ਵੈਸੇ ਹੀ ਪੁੱਛਿਆ ਸੀ ਤਾਂ ਮੈਂ ਵੀ ਤੈਨੂੰ ਵੈਸੇ ਹੀ ਦੱਸ ਦੇਵਾਂ ਕਿ ਅਸੀਂ ਬੱਬਰੇ ਅਕਾਲੀ ਹਾਂ ਅਤੇ ਤੇਰੇ ਵਰਗੇ ਝੋਲੀ ਚੁੱਕਾਂ ਨੂੰ ਅਸੀਂ ਨੱਥ ਪਾਉਂਦੇ ਫਿਰਦੇ ਹਾਂ। ਗੁਰੂ ਪਿਆਰਿਓ, ਬੱਬਰ ਸ਼ੇਰ ਦੀ ਦਹਾੜ ਸੁਣ ਕੇ ਹੀ ਇਹ ਜਵਾਲਾ ਮੁੜਕੋ ਮੁੜਕੀ ਹੋ ਗਿਆ। ਸਿਆਲ ਦਾ ਮਹੀਨਾ ਸੀ ਗੁਰੂ ਪਿਆਰਿਓ, ਤਕਰੀਬਨ ਇਹ ਅਕਤੂਬਰ ਨਵੰਬਰ ਦੀ ਗੱਲ ਹੈ ਅਤੇ ਇਹ ਠੰਡ ਦੇ ਵਿੱਚ ਵੀ ਇਹਨੂੰ ਮੁੜਕਾ ਆਉਣ ਲੱਗ ਪਿਆ ਅਤੇ ਇਹਨੇ ਆਪਣੀ ਜੇਬ 'ਚੋਂ ਦਸਾਂ ਦਾ ਨੋਟ ਕੱਢਿਆ, ਜਥੇਦਾਰ ਦੇ ਪੈਰਾਂ ਵਿੱਚ ਰੱਖ ਕੇ ਕਹਿੰਦਾ ਜੀ ਇਸ ਵੇਲੇ ਮੇਰੇ ਕੋਲ ਆ ਇੰਨੀ ਕੁ ਦਰਸ਼ਨੀ ਭੇਟਾ ਹੈ, ਮੈਂ ਤਾਂ ਤੁਹਾਡੇ ਵਰਗੇ ਅਣਖੀ ਲੋਕਾਂ ਦਾ ਸੇਵਾਦਾਰ ਹਾਂ, ਮੇਰੀ ਸੇਵਾ ਆ ਇੰਨੀ ਕੁ ਪ੍ਰਵਾਨ ਕਰਿਓ, ਛੇਤੀ ਹੀ ਕੋਈ ਵੱਡੀ ਰਕਮ ਦੀ ਸੇਵਾ ਕਰਾਂਗਾ। ਕਹਿਣ ਤੋਂ ਭਾਵ ਹੱਥ ਜੋੜ ਕੇ ਮਾਫ਼ੀ ਮੰਗ ਕੇ ਉਹਨੇ ਆਪਣੀ ਜਾਨ ਬਚਾਈ, ਜਦਕਿ ਉਹਦੀ ਡੱਬ ਵਿੱਚ ਵੀ ਪਿਸਤੌਲ ਲੁਕੋਇਆ ਸੀ ਅਤੇ ਉਹਦਾ ਜਿਹੜਾ ਅਰਦਲੀ ਸੀ ਉਹਦੇ ਕੋਲ ਵੀ ਪਿਸਤੌਲ ਸੀ।

ਕਰਮ ਸਿੰਘ ਝਿੰਗੜ ਅਤੇ ਮਾਸਟਰ ਗੋਸਲ ਜੀ ਹੋਰਾਂ ਨੂੰ ਗ੍ਰਿਫਤਾਰ ਕਰਵਾਇਆ ਗਿਆ। ਦੋ ਸੂਰਮੇ ਜਦੋਂ ਗ੍ਰਿਫਤਾਰ ਹੋਏ ਤਾਂ ਫਿਰ ਬੱਬਰ ਅਕਾਲੀਆਂ ਨੇ ਫੈਸਲਾ ਕਰ ਲਿਆ ਕਿ ਹੁਣ ਅੱਤ ਹੋਈ ਜਾਂਦੀ ਹੈ। ਬਥੇਰਾ ਇਹਨਾਂ ਨੂੰ ਸਮਝਾ ਲਿਆ, ਅਸੀਂ ਪਿਆਰ ਨਾਲ ਸਮਝਾ ਕੇ ਵੇਖ ਲਿਆ ਏ, ਹੁਣ ਹਥਿਆਰਾਂ ਦੀ ਭਾਸ਼ਾ ਨਾਲ ਸਮਝਾਵਾਂਗੇ। ਸੋ ਇਹਨਾਂ ਬੱਬਰ ਅਕਾਲੀਆਂ ਨੇ ਸਭ ਤੋਂ ਪਹਿਲਾਂ 10 ਫਰਵਰੀ 1923 ਨੂੰ ਰਾਣੀਪੁਰ ਦੇ ਜੈਲਦਾਰ ਬਿਸ਼ਨੇ ਨੂੰ ਸੋਧਿਆ। ਇਹ ਬਿਸ਼ਨਾ ਇੰਨਾ ਹੰਕਾਰਿਆ ਸੀ ਕਿਉਂਕਿ ਉਸ ਵੇਲੇ ਅਕਾਲੀਆਂ ਦੇ ਪੱਗ ਜਿਹੜੀ ਆ ਨੀਲੀ ਨਹੀਂ ਸੀ ਹੁੰਦੀ, ਕਾਲੀ ਦਸਤਾਰ ਹੁੰਦੀ ਸੀ ਅਕਾਲੀਆਂ ਦੀ। ਜਦੋਂ ਅਕਾਲੀ ਦਲ ਬਣਿਆ ਨਾ ਉਦੋਂ ਕਾਲੀਆਂ ਦਸਤਾਰਾਂ ਹੁੰਦੀਆਂ ਸਨ, ਅਤੇ ਇਹਨੇ ਆਪਣੀ ਜੈਲ ਦੇ ਅੰਦਰ ਪਾਬੰਦੀ ਲਾ ਦਿੱਤੀ ਸੀ ਕਿ ਕੋਈ ਵੀ ਵਿਅਕਤੀ ਕਾਲੀ ਪੱਗ ਨਹੀਂ ਬੰਨੂਗਾ। ਇੱਥੋਂ ਤੱਕ ਹੰਕਾਰ ਗਿਆ ਕਿ ਇੱਕ ਵਾਰੀ ਕਿਸੇ ਲੜਕੀ ਨੇ ਆਪਣੇ ਸਿਰ 'ਤੇ ਕਾਲੀ ਚੁੰਨੀ ਲਈ ਸੀ, ਉਹਦੇ ਚਪੇੜਾਂ ਮਾਰ ਕੇ ਉਹਦੀ ਚੁੰਨੀ ਲਾ ਕੇ ਪਾੜ ਕੇ ਸੁੱਟ ਦਿੱਤੀ। ਬਸ ਫਿਰ ਬੱਬਰ ਅਕਾਲੀਆਂ ਨੇ ਫੈਸਲਾ ਕਰ ਲਿਆ ਕਿ ਪਹਿਲਾਂ ਬੋਣੀ ਇਹਦੇ ਤੋਂ ਹੀ ਕਰਨੀ ਹੈ, ਸ਼ੁਰੂਆਤ ਇਹਦੇ ਤੋਂ ਕਰਾਂਗੇ। ਸੋ 10 ਫਰਵਰੀ 1923 ਨੂੰ ਇਸ ਰਾਣੀਪੁਰ ਦੇ ਜੈਲਦਾਰ ਬਿਸ਼ਨੇ ਨੂੰ ਸੋਧ ਕੇ ਸ਼ੇਰਾਂ ਨੇ ਆਰੰਭਤਾ ਕਰ ਦਿੱਤੀ, ਅਤੇ ਫਿਰ ਨੰਗਲ ਸ਼ਾਮਾਂ ਦੇ ਲੰਬੜਦਾਰ ਬੂਟੇ ਨੂੰ ਸੋਧਿਆ, ਫਿਰ ਗੇਂਦਾ ਸੋ ਮਾਣਕੋ ਘੜਿਆਲ ਵਾਲਾ ਸੂਬੇਦਾਰ, ਇਹ ਜਿਹੜਾ ਫੌਜ ਦੇ ਵਿੱਚੋਂ ਇਹਨੂੰ ਬੰਦੂਕੜੀਆਂ ਜਿਹੜੀਆਂ ਮਿਲੀਆਂ ਸੀ, ਸਰਕਾਰ ਵੱਲੋਂ ਹਥਿਆਰ ਮਿਲੇ ਸੀ, ਇਹ ਬੜਾ ਹੰਕਾਰਿਆ ਹੋਇਆ ਸੀ। ਇਹ ਹੈਕ ਥਾਪੜ ਕੇ ਕਹਿੰਦਾ ਸੀ ਜਿੱਦਣ ਬੱਬਰ ਮੇਰੇ ਆ ਲਾ ਗਏ ਦੁਆਬੇ 'ਚ ਪਰਲੋ ਲਿਆ ਦੂੰਗਾ, ਪਰ ਭੜਕਾ ਕੇ ਉਹ ਮਾਰਿਆ ਕੋਈ ਉੱਚੀ ਸਾਹ ਨਹੀਂ ਲੈ ਸਕਿਆ, ਬੰਦੂਕੜੀਆਂ ਬੰਦਾਕੜੀਆਂ ਵਾਲੇ ਇਹਦੇ ਕਿਤੇ ਨਹੀਂ ਲੱਭੇ। ਸੋ ਬੱਬਰ ਅਕਾਲੀਆਂ ਨੇ ਅਨੇਕਾਂ ਇਹੋ ਜਿਹੇ ਦੁਸ਼ਟ ਸੋਧ ਦਿੱਤੇ। ਪਰ ਜਦੋਂ ਗੁਰੂ ਪਿਆਰਿਓ ਸੰਘਰਸ਼ ਚੱਲਦਾ ਹੈ ਉਹਦੇ ਵਿੱਚ ਆਪਣਿਆਂ ਦੀਆਂ ਵੀ ਜਾਨਾਂ ਜਾਂਦੀਆਂ ਨੇ, ਕੁਝ ਮੁਕਾਬਲੇ ਵੀ ਹੋਏ, ਕਈਆਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ। ਮੁੱਕਦੀ ਮੈਂ ਗੱਲ ਕਰਾਂ, ਸਮਾਂ ਬਹੁਤ ਜ਼ਿਆਦਾ ਹੋ ਗਿਆ, ਮੈਂ ਇਤਿਹਾਸ ਦੀ ਤਫਸੀਲ ਵਿੱਚ ਨਹੀਂ ਜਾਣਾ। ਸਰਦਾਰ ਕਿਸ਼ਨ ਸਿੰਘ ਗੜਗੱਜ ਅਤੇ ਉਹਨਾਂ ਦੇ ਸਾਥੀ ਬਹੁਤ ਸਾਰੇ ਗ੍ਰਿਫਤਾਰ ਵੀ ਹੋ ਗਏ ਨੇ, ਉਹਨਾਂ 'ਤੇ ਲੰਬਾ ਕੇਸ ਚੱਲਿਆ, ਪਰ ਸ਼ੇਰਾਂ ਨੇ ਪਰਵਾਹ ਨਹੀਂ ਕੀਤੀ। ਆਖਰ ਗੱਲ ਫਾਂਸੀ ਤੱਕ ਦੀ ਆ ਗਈ। ਗੁਰੂ ਪਿਆਰਿਓ 27 ਫਰਵਰੀ 1926 ਨੂੰ 6 ਬੱਬਰ ਅਕਾਲੀਆਂ ਨੂੰ ਫਾਂਸੀ ਲੱਗਣ ਦਾ ਸਮਾਂ ਆ ਗਿਆ। ਮੈਂ ਇੱਥੇ ਇੱਕ ਗੱਲ ਕਰਦਾ ਜਾਵਾਂ, ਆ 2026 ਚੱਲ ਰਿਹਾ ਏ, 1926 ਨੂੰ ਫਾਂਸੀ ਲੱਗੀ ਸੀ 27 ਫਰਵਰੀ ਨੂੰ, ਅਤੇ ਆ ਇਸ 27 ਫਰਵਰੀ 2026 ਨੂੰ 100 ਸਾਲ ਹੋ ਗਿਆ ਉਹਨਾਂ ਸ਼ੇਰਾਂ ਨੂੰ ਫਾਂਸੀ 'ਤੇ ਲਟਕ ਕੇ ਸ਼ਹੀਦੀ ਪਾਇਆ ਨੂੰ। ਪਰ ਦੁੱਖ ਦੀ ਗੱਲ, ਕਿਸੇ ਵੀ ਸਾਡੀਆਂ ਜਥੇਬੰਦੀਆਂ ਨੇ, ਸਾਡੀਆਂ ਆ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ, ਨਾ ਸ਼੍ਰੋਮਣੀ ਕਮੇਟੀ ਨੇ ਅਤੇ ਨਾ ਕਿਸੇ ਸਰਕਾਰ ਨੇ ਉਹਨਾਂ ਬੱਬਰ ਅਕਾਲੀਆਂ ਨੂੰ ਚੱਜ ਨਾਲ ਯਾਦ ਕੀਤਾ। ਬਸ ਮਾੜੇ ਮੋਟੇ ਨੇ ਫਾਰਮੈਲਿਟੀ ਲਈ ਕੀਤੀ, ਪਰ ਬੱਬਰ ਅਕਾਲੀਆਂ ਨੇ ਜਿਹਨਾਂ ਦੇ 52 ਸਿੰਘ ਬੱਬਰ ਅਕਾਲੀ ਸ਼ਹੀਦ ਹੋਏ ਉਹਨਾਂ ਬੱਬਰਾਂ ਨੂੰ ਨਾ ਸਾਡਿਆਂ ਨੇ ਬਗਾਨਿਆਂ ਨੇ ਤਾਂ ਯਾਦ ਹੀ ਕੀ ਕਰਨਾ ਸੀ, ਕਿਉਂਕਿ ਸਾਡਿਆਂ ਪੁਰਖਿਆਂ ਦੇ ਸਿਰ ਵਾਰਨ ਦੇ ਨਾਲ ਦੇਸ਼ ਨੂੰ ਆਜ਼ਾਦੀ ਮਿਲੀ, ਅਤੇ ਜਿਹਨਾਂ ਨੇ ਮੁਫਤ ਵਿੱਚ ਆਜ਼ਾਦੀ ਲਈ ਉਹਨਾਂ ਨੇ ਸਾਨੂੰ ਹੀ ਗੁਲਾਮ ਬਣਾ ਲਿਆ। ਉਹਨਾਂ ਨੇ ਤਾਂ ਬਣਾਉਣਾ ਹੀ ਬਣਾਉਣਾ ਸੀ, ਸਾਡੀ ਸੋਚ ਕਹਿੰਦੇ ਅਧੀਨ ਗੁਲਾਮ ਹੋ ਗਈ ਕਿ ਅਸੀਂ ਆਪਣੇ ਪੁਰਖਿਆਂ ਨੂੰ, ਆਪਣੇ ਬਜ਼ੁਰਗਾਂ ਨੂੰ, ਆਪਣੇ ਸ਼ਹੀਦਾਂ ਨੂੰ ਯਾਦ ਹੀ ਨਹੀਂ ਕੀਤਾ। ਲੱਖ ਲਾਹਨਤਾਂ ਸਾਡੀਆਂ ਇਹਨਾਂ ਕਮੇਟੀਆਂ ਦੇ, ਅਸੀਂ ਲੱਖਾਂ ਰੁਪਈਆ ਬਰਬਾਦ ਕਰਦੇ ਹਾਂ, ਆਪਣੇ ਬਜ਼ੁਰਗਾਂ ਨੂੰ ਯਾਦ ਨਹੀਂ ਕਰ ਸਕੇ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਤਕਰੀਬਨ ਸਾਡੀ ਕੋਸ਼ਿਸ਼ ਹੁੰਦੀ ਹੈ, ਮੈਂ ਉਸ ਫਰਵਰੀ ਤੋਂ ਲੈ ਕੇ ਆ 27 ਫਰਵਰੀ ਤੋਂ ਲੈ ਕੇ ਮੈਂ ਲਗਾਤਾਰ ਜਿੱਥੇ ਵੀ ਤਕਰੀਬਨ ਜਾਂਦੇ ਹਾਂ ਅਸੀਂ ਬੱਬਰ ਅਕਾਲੀਆਂ ਨੂੰ ਜ਼ਰੂਰ ਸ਼ਰਧਾਂਜਲੀ ਭੇਟ ਕਰਦੇ ਹਾਂ, ਅਤੇ ਅੱਜ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਹੀ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਇਹ ਵੰਨਗੀ ਸੰਗਤਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਸੋ ਗੁਰੂ ਪਿਆਰਿਓ, ਆਓ ਜਦੋਂ ਸਰਦਾਰ ਕਿਸ਼ਨ ਸਿੰਘ ਗੜਗੱਜ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦਾ ਐਲਾਨ ਹੋ ਗਿਆ, ਇਹ ਸ਼ੇਰ ਫਾਂਸੀ ਦੇ ਤਖ਼ਤੇ 'ਤੇ ਖਲੋਤੇ ਨੇ, ਜਦੋਂ ਇਹਨਾਂ ਨੂੰ ਟੌਂਚ ਮਾਰੀ ਗਈ ਕਿ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਮਾਰ ਦਿੱਤਾ ਗਿਆ ਹੈ, ਬਹੁਤ ਸਾਰੇ ਗ੍ਰਿਫਤਾਰ ਹੋ ਗਏ ਨੇ, ਤਾਂ ਇਸ ਤੁਹਾਡੇ

ਦਾ ਲੱਕ ਤੋੜ ਦਿੱਤਾ ਏ। ਪਰ ਗੁਰੂ ਪਿਆਰਿਓ ਇਹ ਬੱਬਰ ਸ਼ੇਰ ਹਿੱਕ ਨੇ ਹੱਥ ਮਾਰ ਕੇ ਕਹਿੰਦਾ, ਕਹਿੰਦਾ ਕੌਣ ਕਹਿੰਦਾ ਏ ਕਿ ਇਸ ਲਹਿਰ ਨੂੰ ਤੁਸੀਂ ਖਤਮ ਕਰ ਦਿੱਤਾ ਏ? ਸਾਡੇ ਸਾਥੀ ਇਸੇ ਤਰ੍ਹਾਂ ਗੱਜਦੇ ਰਹਿਣਗੇ ਤੇ ਇਸ ਜ਼ੁਲਮ ਦੀਆਂ ਜੜ੍ਹਾਂ ਵੱਟ ਕੇ ਹੱਟਣਗੇ। ਇਸ ਹਕੂਮਤ ਨੂੰ ਜਿਹੜਾ ਨੇ ਤੈਸ਼ ਨੈਸ਼ ਕਰਕੇ ਆਜ਼ਾਦੀ ਦਾ ਜਿਹੜਾ ਏ ਰੰਗ ਦੁਨੀਆ ਨੂੰ ਦਿਖਾਉਣਗੇ, ਕੱਲ ਦੁਨੀਆ ਵੇਖੇਗੀ ਕਿ ਸਾਡਾ ਦੇਸ਼ ਆਜ਼ਾਦ ਹੋਵੇਗਾ। ਤੇ ਸੱਚ ਮੱਚ ਉਹਨਾਂ ਦੀਆਂ ਇਹ ਕਈਆਂ ਗੱਲਾਂ ਸ਼ਹੀਦ ਊਧਮ ਸਿੰਘ ਉਹ ਬੱਬਰ ਅਕਾਲੀਆਂ ਦੇ ਵਿੱਚੋਂ ਸਨ, ਭਗਤ ਸਿੰਘ ਉਹਨਾਂ ਨੂੰ ਵੀ ਇਹ ਖਾੜਕੂ ਲਹਿਰ ਦੀ ਲਾਗ ਜਿਹੜੀ ਬੱਬਰ ਅਕਾਲੀਆਂ ਤੋਂ ਲੱਗੀ। ਸੋ ਉਹ ਬੱਬਰ ਸੂਰਮੇ ਸਰਦਾਰ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਦੇ ਵਿੱਚ ਫਾਂਸੀ ਦੇ ਤਖ਼ਤੇ ਤੇ ਖਲੋ ਕੇ ਇੰਜ ਆਖਦੇ ਨੇ।

ਐ ਜ਼ਾਲਮ ਕੱਢ ਦੇ ਦਿਲ ਚੋਂ ਭਰਮ, ਇਹ ਸੱਚ ਮੁਕਾਇਆ ਮੁਕਣਾ ਨਹੀਂ, ਇਹ ਸੱਚ ਦੀ ਮੁੱਢ ਤੋਂ ਆਦਤ ਹੈ ਕਿਸੇ ਕਾਫਰ ਮੂਹਰੇ ਝੁਕਣਾ ਨਹੀਂ। ਸੋ ਇਹ ਸੱਚ ਹਮੇਸ਼ਾ ਹੀ ਬੁੱਕਦਾ ਆਇਆ ਏ, ਬੁੱਕਦਾ ਰਹੇਗਾ, ਇਹ ਕੂੜ ਦੇ ਸਾਹਮਣੇ ਸੱਚ ਝੁਕ ਨਹੀਂ ਸਕਦਾ। ਸੋ ਗੁਰੂ ਪਿਆਰਿਓ, ਬਬਰ ਅਕਾਲੀ ਯੋਧਿਆਂ ਨੂੰ ਸਜਦਾ ਕਰਦੇ ਹੋਏ ਖਿਮਾ ਦੇ ਜਾਚਕ ਹਾਂ, ਬੜੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਸਾਡੀਆਂ ਭੁੱਲਾਂ ਨਾ ਚਿਤਾਰਿਓ, ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਿਓ, ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮੱਤ ਦੇ ਦੇਣ, ਚੜ੍ਹਦੀ ਕਲਾ ਦੇ ਵਿੱਚ ਸਤਿਗੁਰੂ ਜੀ ਆਪਣੇ ਚਰਨਾਂ ਦੀ ਸੇਵਾ ਕਰਵਾਉਂਦੇ ਰਹਿਣ। ਕੋਟਾਨਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਹਨਾਂ ਨੇ ਆਪਣੇ ਚਰਨਾਂ ਦੀ ਸੇਵਾ ਆਪ ਹੀ ਕਰਵਾ ਲਈ ਹੈ। ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ, ਤੁਸੀਂ ਇਤਿਹਾਸ ਦਾ ਮਾਣ ਕੀਤਾ ਹੈ, ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਆਓ ਹੁਣ ਆਪਾਂ ਪਿਆਰ ਦੇ ਨਾਲ ਆਨੰਦ ਸਾਹਿਬ ਜੀ ਦਾ ਪਾਠ ਕਰੀਏ, ਹੋਵੋ ਇਕਾਗਰ ਅਤੇ ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗੌਤੀ ਜੀ ਸਹਾਇ, ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗੌਤੀ ਸਿਮਰ ਕੈ, ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਏ ਸਹਾਇ, ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਦਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਧਾਵੈ ਧਾਏ।

ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਛਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ

ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਦੇਖ ਤੇਗ ਪਤੇ। ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ।

ਸਾਹਿਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਨਿਮਾਣ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਮਹਾਰਾਜ ਜੀ ਆਪ ਜੀ ਦੀ ਕਿਰਪਾ ਸਦਕਾ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਦਾ ਰਹਿਰਾਜ ਸਾਹਿਬ ਉਪਰੰਤ ਗੁਰਬਾਣੀ ਕੀਰਤਨ ਢਾਡੀ ਵਾਰਾਂ ਗੁਰ ਇਤਿਹਾਸ ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਗੁਰ ਇਤਿਹਾਸ ਸ਼੍ਰਵਣ ਕਰਾਉਂਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਕਿਮਾ ਬਖਸ਼ਿਸ਼ ਕਰਨੀ ਬੜੀ ਸੋਹਣੀ ਬਾਣੀ ਸੰਗਤਾਂ ਦੇ ਹਿਰਦਿਆਂ ਦੇ ਵਸਾ ਕੇ ਨਦਰੀ ਨਦ ਨਿਹਾਲ ਕਰਨਾ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਭੋਗ ਲੱਗਿਆ ਸੀ ਪ੍ਰਸਾਦ ਸਾਹ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਪੁਰਖ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ

ਕੀਮਤ ਨਾ ਪਵੈ ਤਿਸ ਦਾ ਤੇ ਕਵਨ ਸੁਮਾਰ ਸਮਸਾਹ ਲਿਖਿਆ ਮਿਲ ਕਰ ਪਾਉ ਤੇਲ ਦੇਹ ਸਜਨ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੁ ਚਾਸ ਦੜੈ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗ ਆਸਾ ਮਹੱਲਾ ਪਹਿਲਾ।

ਦਿਸਿਆ ਚੱਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋਆ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸੁਰਾਗ ਧਨਾਸਰੀ ਮਹੱਲਾ ਪਹਿਲਾ।

ਕਾਰਕ ਸੰਜਮ ਸਾਧਨ ਨਿਮਕ ਨਿਮ ਕਰ ਸੀ ਘਟਾਵੈ ਤੂੰ ਵੀ ਹੋਮੇ ਮਹਿਲ ਨਾ ਜਾਵੈ ਹਰ ਕੇ ਨਾਮ ਸੰਸਾਰ ਕੁਛ ਨਾਹੀ ਨਾਨਕ ਗੁਰਮੁਖ ਨਾਮ ਜਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁਟੈ ਕਰਕ ਮਨ ਨਾ ਮਨ ਤੇ ਹੁਟੈ ਸੋਚ ਕਰੇ ਦਿਨ ਸੇ ਅਰ ਰਾਤ ਮਨ ਕੀ ਮਹਿਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸ਼ੁੱਧ ਕਾਂ ਹੋਵੇ ਕਾਚੀ ਭੂਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੇ ਪਤਤ ਬਹੁ ਮੂਚ ਬਹੁਤ ਸਿਆਣ ਪਜਮ ਕਾ ਭਉ ਵਿਆਪੈ ਅਨਕ ਚਤਨ ਕਰਤੇ ਸੇ ਨਾ ਥਰਾਪੈ ਪੇਖ ਅਨੇਕ ਅਗਨੇ ਬੁੱਝਿਆ ਕੋਟ ਭਾਵ ਦੜਗਨੇ ਸਿਜੈ ਛੂਟ ਸੁਨਾਈ ਉਪਿਆਲ ਮੋਹ ਵਿਆਪੇ ਮਾਇਆ ਜਾਲ ਅਭਰ ਕਰ ਤੂੰ ਸਗਲੀ ਜਮਨਾ।

ਕਢਾ ਕੇ ਅੰਤਰ ਜਾਮੀ ਆਪਣੀ ਕਦਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਆਪਣਾ ਜਾਨ ਸਿਖੋਏ ਸਰ ਧਰਮ ਸਿਸ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ।

ਤੇ ਕਵਣ ਦਿਸਦਾ ਨਹੀਂ। ਜਿਨ ਤੂੰ ਸਾਜ ਸਵਾਰ ਸਿੰਗਾਰਿਆ ਘਰ ਵਗਰੇ ਜਿਨੇ ਤਿੰਨੇ ਵਾਰਿਆ ਬਾਰ ਬਿਤਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬੈਠ ਪਿਆ ਉੱਪਰ ਸਾਖ ਸੈਨ ਮੁੱਖ ਪਿਆ ਬੈਠ ਪਉ ਦੈਨ ਇਹੋ ਨਰ ਗਣ ਗਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ ਜੈ ਪ੍ਰਸਾਦ ਧਰ ਉੱਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗਸ ਹੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਏ ਪਵਨ ਪਾਪ ਮੁੱਲਾ ਜੈ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਵਸਾ ਦੀਨੇ ਹਾਸ ਪਾਪ ਕਾ ਨੇਤਰ ਰਸਨਾ ਤਿਸੇ ਤਿਆਗ ਪ੍ਰਸੰਗ ਰਚਨਾ ਐਸੇ ਦੂਗੁਣ ਆਨੰਦ ਵਿਆਪੇ ਨਾਨਕ ਕਾ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤੇ ਸੁਪ੍ਰੀਤਨ ਕਰੇ ਗਵਾਰ ਜਾਂ ਕੀ ਸੇਵਾ ਨਾਨਕ ਪਾਵੇ।

ਬਹਿਨ ਬੂਜੇ ਮਿਥਿਆਸਾ ਭਏ ਸਫਲ ਤੇ ਨਾਨਕ ਹਰ ਹਰ ਨਾਮ ਲੇ ਬਿਰਤੀ ਸਾਖਤ ਕੀ ਆਰਜਾ ਸਾਚ ਬਿਨਾ ਕਹਿਓ ਤੂੰ ਸੁਚਾ ਬਿਰਤਾ ਨਾਮ ਬਿਨਾ ਤਾਂ ਨਿਹੰਦ ਮੁਖ ਆਵਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਜਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੇ ਜਨ ਜੈ ਕੱਟ ਬਸਿਓ ਹਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤ ਅਵਰ ਕੁਛ ਅਵਰ ਕਮਾਲ ਮਨ ਨੇ ਪ੍ਰੀਤ ਮੁਖ ਹੋਂਗਣ ਲਾਵਤ ਜਾਣਨ ਹਰ ਪ੍ਰਭੂ ਪ੍ਰਵੀਨ ਬਾਰ ਭੇਗ ਨਾ ਕਾਹੂ ਪੀਣ ਅਪਰਪ ਦੇ ਸੇ ਆਪ ਨਾ ਕਰੇ ਆਪ ਤਾਂ ਜਾਪਤ ਜਨ ਮੈਂ ਮਰੈ ਜਿਸ ਕੇ ਅੰਤਰ ਬਸੇ ਨਿਰੰਕਾਰ ਤਿਸ ਕੀ ਸੀਖ ਕਰੇ ਸੰਸਾਰ ਜੋ ਤੂੰ ਭਾਨੇ ਤਿੰਨ ਪ੍ਰਭੁ ਜਾਤਾ ਨਾਨ ਕੁੰਜਾਂ ਚੰਨ ਪੁਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਗਿਆ ਪਹਿਮਾਨੇ ਆਪੇ ਆਪ ਆਪ ਘਰ ਤਨਵੇਰਾ ਕਿਸੇ ਦੂਰ ਜਨਾਥ ਕਿਸੇ ਬੁਝਾਵਤ ਨੇਰਾ ਉਹ ਪਾਪ ਸਿਆਣ ਸਗਲ ਤੇ ਰਹਿਤ ਸਭ ਕੁਛ ਜਾਣੇ ਆਤਮ ਕੀ ਰਹਿਤ ਜਿਸ ਭਾਵ ਹੈ ਤਿਸ ਲੈ ਲੜ ਲਾਏ ਥਾਂ ਨਿਤਨਾਂਤਰ ਰਹਿ ਸਮਾਏ ਸੋ ਸੇਵਕ ਜਿਸ

ਜੈ ਪ੍ਰਸਾਦ ਸੁਖਮੰਦਰ ਤਨ ਲਾਵੈ ਤੈਸ ਹੋ ਸਿਮਰਤ ਪਰਮ ਕਤ ਪਾਵੈ। ਜੈ ਪ੍ਰਸਾਦ ਬਸੇ ਸੁਖਮੰਦਰ ਤਿਸੇ ਧਿਆਇ ਸਦਾ ਮਨ ਅੰਦਰ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਠ ਪੈਰ ਸਿਮਰੋ ਤੈਸ ਰਸਨਾ। ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਯੋਗ। ਜੈ ਪ੍ਰਸਾਦ ਪਾਠ ਪਟੰਬਰ ਹਰਾਵੈ ਤਿਸੇ ਧਿਆ ਕਤ ਅਪਰ ਲਭਾਵੈ। ਜੈ ਪ੍ਰਸਾਦ ਸੁਖ ਸੇ ਸੁਜੇ ਮਾਨੇ ਆਠ ਪੈਰ ਤਾਂ ਕਾਜਾ ਸਿਖਾ ਬੀਜੈ। ਜੈ ਪ੍ਰਸਾਦ ਤੂੰ ਸਭ ਕੋ ਮਾਨ ਹੈ ਮੁਖ ਤਾਂ ਕੋ ਜਸ ਰਸਨ ਬਖਾਨੈ। ਜੈ ਪ੍ਰਸਾਦ ਤੇਰੋ ਰਹਿਤਾ ਧਰਮ।

ਪ੍ਰਸਾਦਿ ਪ੍ਰਗਟ ਸੰਸਾਰ ਮੂਲ ਮਨੋ ਵਿਸਾਰ ਜੈ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰ ਤੂੰ ਤਾਕੋ ਜਾਪ ਜੈ ਪ੍ਰਸਾਦ ਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰ ਹੈ ਜੈ ਪ੍ਰਸਾਦ ਤੂੰ ਪਾਵੈ ਸਾਚ।

ਰਾਸ਼ਟਰਪਤੀ ਸਾਧ ਕੇ ਸੰਗ ਮੁੱਖ ਚਲੋਤ, ਸਾਧ ਸੰਗ ਵੱਲ ਸਗਲੀਖੋ ਤਪ, ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪਲਟੇ ਸੋ ਗਿਆਨ, ਸਾਧ ਕੇ ਸੰਗ ਬੁਝੇ ਪਰਨੇਰਾ, ਸਾਧ ਸੰਗ ਸਭ ਹੋਤ ਨਵੇਰਾ, ਸਾਧ ਕੇ ਸੰਗ ਪਾਏ ਨਾਮ।

ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੇ ਕੁਰਬਾਨ, ਸਾਧ ਕੇ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਾਜਨ ਮੀਤ ਕੁਟੁੰਬ ਨਸਤਾਰੈ, ਸਾਧੂ ਕੇ ਸੰਗ ਸੋਤਨ ਪਾਵੈ, ਜਸ ਤਨ ਤੇ ਸਭ ਕੋ ਪ੍ਰਸਾਵੈ,

ਰਾਤ ਮੇਲਾ ਜੋ ਇੱਛੇ ਸੋਈ ਫਲ ਪਾਵੈ ਸਾਧ ਕੇ ਸੰਗ ਨਾ ਬਿਰਤਾ ਜਾਵੈ ਪਾਰ ਬ੍ਰਹਮ ਸਾਧ ਰਤ ਵਸੈ ਨਾਨਕ ਕੁਦਰੇ ਸਾਧ ਸੁਣ ਰਸੈ ਸਾਧ ਕੇ ਸੰਗ ਸੁਣੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨਾ ਮਨ ਤੇ ਵਿਸਰੇ ਸਾਧ ਸੰਗ ਸਰਪਣ ਅਸਤਰ ਹੈ ਸਾਧ ਕੇ ਸੰਗ ਲਗੇ ਪਰ ਮੀਠਾ ਸਾਧੂ ਕੇ ਸੰਗ ਘੱਟ ਘਾ ਡੀਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧ ਕੇ ਸੰਗ ਮੇਟੇ ਸਭ ਰੋਗ ਨਾਮ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣੇ ਚੇਤਾ ਸੁਣੇ ਤੇ ਤਪ ਗਿਆਨੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ।

ਨਿਮਕ ਨਿਮਕ ਠਾਕਰ ਨਮਸਕਾਰ ਨਾਨਕ ਅਪਰਸ ਸਗਲ ਨ ਸਤਾਰ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨਵੇ ਪ੍ਰੀਤ ਨੰਜਣ ਦਾ ਵਰਤਿਆ ਰੂਪ ਨਾ ਪੇਖੇ ਨੇਤਰ ਸਾਧ ਕੀ ਟਹਿਲ ਸੰਤ ਸੰਗੇਤ ਕਰਨ ਸੁਨੇ ਕਾਹੂ ਕਿ ਨਿੰਦਾ ਸਭ ਤੇ ਜਾਣੇ ਆਪਸ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਟਰੇ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਤੇ ਕੋ ਐਸਾ ਪਰਸ ਵੈਸਨੂ ਸੋ ਜੈ ਸੁਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਪਹਿਨ ਕਰਮ ਕਰਤ ਹੋ ਪਹਿਨ ਕਰਮ ਤੈਸ ਵੈਸਨੂ ਕਾ ਨਿਰਮਲ ਧਰਮ ਕਾਹੂ ਬਲ ਕੀ ਇੱਛਾ ਨੇ ਬਾਚੇ ਕੇਵਲ ਭਗਤ ਕੀਰਤਨ।

ਕਈ ਕੋਟ ਬੈ ਤੀਰਥ ਵਾਸੀ, ਕਈ ਕੋਟ ਬਨ ਭਾਨਵੇਂ ਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਵੀ ਸਰੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਵ ਕਾ ਵਿਚਾਰੈ, ਕਈ ਕੋਟ ਨਾਮ ਤਾਂ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨਾ ਪਾਵੈ, ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ।

ਰਾਜਾ ਭੋਗੀ ਕਈ ਕੋਟ ਪੰਖੀ ਸਰ ਪਾਏ ਕਈ ਕੋਟ ਪਾਥਰ ਵਿਰਕਣ ਵਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦਿਸਪ ਮੰਡਲ ਕਈ ਕੋਟ ਸਸਿਆ ਸੂਰ ਨਕੱਤਰ ਕਈ ਕੋਟ ਦੇਵ ਦਾ ਅੰਨ ਕਈ ਕੋਟ ਦੇਵ ਦਾਨ ਮੈਂ ਇੰਦਰ ਸਤਰ ਸਗਲ ਸਮੱਗਰੀ ਆਪਣੇ ਸੂ ਧਾਰੈ ਨਾਨਕ ਜਿਸ ਦਿਸ ਭਾਵੈ ਤਿਸ ਦਿਨ ਨਿਸਤਾਰੈ ਕਈ ਕੋਟ ਰਾਜਤਾਨ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਿਆਰ ਸਾਸਤ ਕਈ ਕੋਟ ਕੀ ਰਤਨ ਸੰਬੰਧ।

ਕਈ ਕੋਟ ਬੈਠ ਦਿਖਾਏ, ਕਈ ਕੋਟ ਕਾਲੇ ਤੇ ਕਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈਂ ਤੈ ਰਾਖੇ, ਨਾਨ ਸਭ ਕੋ ਪ੍ਰਭ ਕੇ ਹਾਥੇ, ਕਈ ਕੋਟ ਭੈ ਬੈਰਾਗੀ ਰਾਮ।

ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੋ ਕੀਨੋ ਵਿਸਤਾਰ, ਕਈ ਵਾਰ ਪਸਿਓ ਪਸਾਰ, ਸਦਾ ਸਦਾ ਇੱਕ

ਕਰਨ ਕਰਾਵਣ ਕਰਨੇ ਜੋਗ ਜੋ ਤਿਸ ਪਾਵੇ ਸੋਈ ਹੋ ਕਿਨ ਮੈਂ ਥਾਪੋ ਥਾਪਣਾ ਰਾਂਤ ਨਹੀਂ ਕੁਛ ਪਾਰਾ ਬਾਰਾ ਹੁਕਮੇ ਧਾਰਾ ਧਰ ਰਹਾ ਵੈ ਹੁਕਮੇ ਉੱਚੇ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਏ ਪ੍ਰਭ ਭਾਵੇ ਮਾਨਸ ਪਾਵੇ ਪ੍ਰਭ ਭਾਵੇ ਤਾਂ ਪਾਥ ਤਰਾਵੈ ਪ੍ਰਭ ਭਾਵੇ ਮੈਂ ਸਾਸ ਤੇ ਰੱਖੇ ਪ੍ਰਭ ਭਾਵੇ ਤਾਂ ਹਰ ਗੁਣ ਭਖ ਹੈ ਪ੍ਰਭ ਭਾਵੇ ਤਾਂ ਤੱਤ ਉਧਾਰੇ ਆਪ ਕਰੇ ਆਪਣੇ ਵਿਚਾਰ ਹੈ ਦੋਹਾਂ ਸਿਰਿਆ ਕਾ ਆਪ ਸੁਆਮੀ ਖੇਲੇ ਵਿਖਤੇ ਅੰਤਰ ਜਾਮੀ ਜੋ ਭਾਵੇ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਨ ਆਵੈ ਕਹੋ ਮੌਨਕ ਤਿੱਕੇ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ ਇਸਕੇ ਹਾਥ ਹੋਏ ਤੋ ਸਭ ਕੁਛ ਲੇ ਜੋ ਤਿਸ ਭਾਵੈ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੈ ਜੇ ਜਾਣ ਤੇ ਆਪਣੇ ਆਪ ਬਚੈ ਭਰਮੇ ਭੂਲਾ ਦੇ ਦਸਾਵੈ ਨਿਮਕਮਾ ਚਾਰ ਕੁੰਡ ਫਿਰਿਆਵੈ ਕਰ ਕਿਰਪਾ ਜਿਸੇ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਲੈ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੇ ਦ੍ਰਿਸ਼ ਪ੍ਰਟਾਵੈ ਜਾਂ ਕੋ ਆਪਣੀ ਕਰੇ ਬਖਸੀਸ ਤਾਂ ਕਾਲੇ ਖਨੰਗ ਨੇ ਜਗਦੀਸ਼ ਜਿਉ ਪਿੰਡ ਸਾਹਿਬ ਤਿਸ ਕੀ ਰਾਸ ਘੱਟ ਕਰ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣ ਤੇ ਆਪ ਬਣਾਈ ਨਾਨਕ ਜੀ ਵੈ ਦੇਖ ਬਡਾਈ ਇਸਕਾ ਬਲ ਨਾਈ ਸਾਥ ਕੰਨ ਕਰਾਵ ਸਰ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਪੰਥੀਓ ਕਬੂ ਊਚ ਨੀਚ ਮੈਂ ਵਸਿਆ ਕਬੂ ਸੋਗ ਹਰ ਖਰੰਗ ਅਸੈ ਕਬੂ ਨੰਦ ਚੰਦ ਵਿਵਹਾਰ ਕਬੂ ਊਬ ਅਕਾਸ ਪਿਆਲ ਕਬੂ ਬੇਤਾ ਬ੍ਰਹਮ ਚਾਰ ਨਾਨਕਿਆ ਮਿਲਾਵਣਾਰ ਕਬੂ ਨਿਤ ਕਰੇ ਬਭਾਂਤ ਕਬੂ ਸੋਏ ਰਹਿ ਦਨਾਥ ਕਬੂ ਮਹਾਂਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤਰਵਾਰ ਕਬੂ ਹੋਏ ਬਹਿ ਬਡਾਜਾ ਕਹੂ ਬਹਿਕਾਰੀ ਨੀਚ ਕਾ ਸਾਜਾ ਕਬੂ ਆਪ ਕੀ ਹਿਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰੱਖੇ ਤੇ ਵੀ ਰਹਿ ਗੁਰ ਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੂੰਹ ਧਾਰੀ ਲਾਵੇ ਧਿਆਨ ਕਬੂ ਤੱਟ ਤੀਰ ਸਨਾਨ ਕਬੂ ਸਤ ਸਾਧਕ ਮੁੱਖ ਗਿਆਨ ਕਬੂ ਕੀਰਤ ਪਤੰਗੋ ਜੀ ਆਨ ਕਜੋਨ ਭਰਮੇ ਪਰਮੇ ਆ ਨਾਨਾ ਰੂਪ ਜੋ ਸਵਾ ਗੀਤ ਗਾਵੈ ਜੋ

ਪਦੀ ਜਿਸ ਕੇ ਅੰਤਰ ਰਾਜ ਬਿਮਾਨ ਸੋ ਨਰਕ ਭਾਤੀ ਹੋਵੇ ਸਵਾਨ ਜੋ ਜਾਣੇ ਮੈਂ ਜੋ ਬਨਮੰਤ ਸੋ ਹੋਵੇ ਸਾਗਾ ਜੰਤ ਆਪ ਸੋ ਕਰਮੰਤ ਕਹਾਵੈ ਜਨ ਮਰੇ ਬੋ ਜੁਨ ਪਰਮਾਵੈ ਧਨ ਭੂਮਿਕਾ ਜੋ ਕਰੇ ਗਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਪਸਾਵੇ ਨਾਨਕੀਆ ਮੁਕਤ ਆ ਗਏ।

ਪਰ ਕਿਰਪਾ ਤੇ ਬੰਧਨ ਟੁੱਟੇ, ਗੁਰਪ੍ਰਸਾਦ ਨਾਨਕ ਹੂੰ ਛੁਟੈ, ਸਹਿਜ ਘਟੇ ਲੱਕ ਕੁੜਤਾਵੈ, ਤਿਪਤ ਨਾ ਆਵੈ ਮਾਇਆ ਪਾਛੇ ਪਾਵੈ, ਅਨਕ ਭੋਗ ਭਿਖਿਆ ਕੇ ਕਰੇ ਨੈ ਤਪਤਾਵੈ ਖਪਾ ਮਰੈ, ਬਿਨਾਂ ਸੰਤੋਖ ਨਾਹੀਂ ਕੋ ਰਾਜਾ, ਸੁਪਨ ਮਨੋਰਥ ਵਰਤੇ ਸਭ ਕਾਜੈ, ਨਾਮ ਰੰਗ ਸਰਬ ਤੋਂ ਕੋਈ ਵਡਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਮ ਨੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਮ ਕਰਨੇ ਹਾਰ ਇਸਕੇ ਆਦਕਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਪਾਪਰਸ ਹੋਏ, ਜੋ ਕੁਛ ਕਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕਹਿ ਸੰਗ, ਬੂਜੇ ਦੇਖੇ ਕਰੇ ਵਿਵੇਕ, ਆਪੇ ਹੈ ਇੱਕ ਆਪੇ ਹੈ ਨੇਕ, ਮਰੇ ਨਾ ਬੈਸੇ ਆਵੇ ਨਾ ਜਾਏ, ਨਾਨਕ ਸਾਦੀ ਰਿਹਾ ਸਮਾਏ, ਆਪ ਦੇਸੇ ਸਮਝੇ ਆਪ, ਆਪ ਰਚਿਆ ਸਭ ਕੇ ਸਾਥ, ਆਪ ਕਿਨੂੰ ਆਪਣ ਵਿਸਾਰ, ਸਭ ਕੁਛ ਕਹੋ ਕਰਨੇ ਹਾਰ, ਉਸਦੇ ਭਿੰਨ ਕਹੋ ਕੁਛ ਹੋਏ, ਤਾਂ ਤਨੰਤਰੇ ਖੁਸ਼ ਹੋਏ, ਆਪਣੇ ਚਲੇ ਤੇ ਆਪ ਕਰਨੇ ਹਾਰ, ਕੌਤਾ ਕਰੇ ਰੰਗ ਅਪਾਰ, ਮਨ ਮੈਂ ਆਪਣ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ, ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੇ ਬਖਿਆਨੀ, ਸਾਚੋ ਸਾਚੋ ਸਤ ਸਭ ਕਿਨਾ ਖੋੜ ਮਦੇ।

ਸੋਭਾ ਤੇ ਹੀਨ ਸੰਤ ਕੇ ਹੱਥੇ ਕੋ ਰੱਖੇ ਨਾ ਕੋਏ ਸੰਤ ਕੇ ਦੁਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜਾ ਕਰੇ ਨਾਨ ਸੰਤ ਸੰਗ ਨੰਦਕ ਪੀਤਾ ਰਹਿ ਸੰਤ ਕੇ ਦੁਖਣ ਤੇ ਮੁਖ ਭਵੈ ਸੰਤਨ ਕਹਿ ਦੁਖਣ ਕਾਗ ਜਿਉਂ ਲਵੈ ਸੰਤਨ ਕਹਿ ਦੁਖਣ ਸਰਪ ਜੋਨ ਪਾਏ ਸੰਤ ਕੇ ਦੁਖਣ ਸਰਹਿ ਜੋਨ ਕਰਮਾਏ ਸੰਤਨ ਕਹਿ ਦੁਖਣ ਤਿਸਨਾ ਮਹਿ ਜਲੈ ਸੰਤ ਕੇ ਦੁਖਣ ਸਭ ਕੋ ਚਲੈ ਸੰਤ ਕੇ ਦੁਖਣ ਤੇ ਸਭ ਜਾਏ ਸੰਤ ਕੇ ਦੁਖਣ ਨੀਚ ਚਾਏ ਸੰਤ ਦੁਖੀ ਕਾ ਥਾਂ ਕੋ ਨਾਹੇ ਨਾਨ ਸੰਤ ਭਾਵੇ ਤਾਂ ਉਹ ਵੀ ਗਤ ਪਾਏ ਸੰਤ ਕਾ ਨਿੰਦਕ ਮਹਾਤਾਏ ਸੰਤ

ਕੈ ਦੁਖੀ ਸਦਾ ਪੈਸਤ, ਸੰਤ ਕੈ ਦੁਖੀ ਕਿਸੇ ਕਾ ਨਹੀਂ ਮਿੱਤ। ਸੰਤ ਕੇ ਦੁਖੀ ਕੋ ਡਾਣ ਲੱਗ ਗਏ, ਸੰਤ ਕੇ ਦੁਖੀ ਕੋ ਸਭ ਤਿਆ ਗਏ। ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ। ਸੰਤ ਕਾ ਦੁਖੀ ਜਨਮੇ ਮਰੇ, ਸੰਤ ਕੀ ਦੁੱਖ ਨ ਸੁੱਖ ਤੇ ਡਰੇ। ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨ ਸੰਤ ਭਾਵੇ ਤਾਂ ਲੈ ਮਿਲਾਏ। ਸੰਤ ਕਾ ਦੁਖੀ ਆ ਬੀਜ ਤੇ ਟੁੱਟੇ, ਸੰਤ ਕਾ ਦੁਖੀ ਕਿਤੇ ਕਾਏ ਨਾ ਪਹੁੰਚੇ। ਸੰਤ ਕੇ ਦੁਖੀ ਕੋ ਦਿਆਣ ਭਰਮਾਈਏ, ਸੰਤ ਕਾ

ਸੰਤਕਾ ਦੁਖੀ ਇਹ ਬਿਲ ਲਾਏ ਜਿਉਂ ਜਲ ਵੀ ਹੁਣ ਮਛਰੀ ਤੜਫਰਾਏ। ਸੰਤਕਾ ਦੁਖੀ ਭੁੱਖਾ ਨੇ ਰਾਜਾ ਜਿਉਂ ਪਾਪ ਕਿੰਦਰ ਨਹੀਂ ਧਰਾਪੈ। ਸੰਤਕਾ ਦੁਖੀ ਛੁੱਟੀ ਕੇਲਾ ਜਿਉਂ ਬਹਾੜ ਤਲ ਖੇਤ ਮਾਹੇ ਦੋਹੇਲਾ। ਸੰਤਕਾ ਦੁਖੀ ਧਰਮ ਤੇ ਰਹਿਤ ਸੰਤ

ਬੜ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰਿ ਹਰਿ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਪਉ ਜਾਏ ਅਸਪਤੀ ਮਾਨੋ ਕੀਟੀ ਕਬਿਰਤੀ ਸਭ ਜਾਨ ਦੇਵਨ ਕੋ ਇੱਕ ਭਗਵਾਨ ਜਸ ਕੇ ਦੀਏ ਰਹੇ ਗਾਏ ਬੋ ਨਾ ਤਿਸ ਨਾ ਲਾਗੇ ਆਏ ਮਾਰੇ ਰਾਖੇ ਇੱਕੋ ਆਪ ਮਾਨੁਕ ਕੇ ਕੁਛ ਨਾਹੀਂ ਹਾਥ ਤਿਸਕਾ ਹੁਕਮ ਬੋ ਸੁਖੋਏ ਤਿਸਕਾ ਨਾਮ ਰਖੰਡ ਪਰੋਏ ਸਿਮਰ ਸਿਮਰ ਸਿਮਰ ਸੁਪ੍ਰਭ ਸੋਏ ਨਾਨਕ ਬਿਗਨਾ ਲਾਗੇ ਕੋਏ ਉਸਤ ਮਨ ਮੈਂ ਕਰ ਨਿਰੰਕਾਰ ਹਰ ਮਰ ਮੇਰੇ ਸਤ ਵਿਵਹਾਰ ਨਿਰਮਣ ਰਸਨਾਮ੍ਰਿਤ ਪੀਓ

ਚਲ ਮਤਾ ਬਟ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਹੋ ਤੇ ਸੁਖੀ ਇੱਕੋ ਇੱਕ ਇੱਕ ਪਛਾਣੇ ਇਤ ਉਤ ਪਿਓ ਸੋਚੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ।

ਆਂਦਨ ਕੀਰਤਨ ਕੇਵਲ ਵਿਖਿਆਨ ਗ੍ਰਸਤ ਮੈਂ ਸੋਹ ਨਿਰਵਾਣ ਏਕ ਉੱਪਰ ਜੇ ਜਨ ਕੀਆ ਸਾਧਸ ਕੀ ਕਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਕਿਸੇ ਨਾ ਲਾਗੈ ਦੁੱਖ ਜਿਸ ਕੋ ਹਰ ਪ੍ਰਮਾਨ ਚੇਤੇ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪਰ ਵੇ ਆਪਣਾ ਕਿਰਪਾ ਕਰੇ ਸੋ ਸੇਵ ਕਉ ਕੈਸੇ ਡਰੈ ਜੈਸਾ ਸਾਥ ਐਸਾ ਦਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਾ ਸਬੂਜਿਆ ਜਬ ਦੇਖੂ ਤਬ ਸਭ ਕੁਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨੈ ਕੁਛ ਜਨਮੈ ਨੈ ਕੁਛ ਮਰੇ ਆਪਣ ਚੁਲੇ ਤਾਂ ਆਪ ਹੀ ਕਰੈ ਆਵਣ ਜਾਵਣ ਦੈਸਾਂ ਦੈਸਾ ਆਗਿਆਕਾਰੀ ਧਾਰੀ ਸਭ ਸੈਸ ਆਪੇ ਆਪ ਸਗਲ ਮੈਂ ਆਪ ਅਨਕ ਜਤ ਤਾਪ ਉਤਾਪ ਅਵਨਾਸੀ ਨਾਹੀ ਕੁਛ ਖੰਡ ਧਾਰਨ ਧਾਰ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜੈਨ ਪ੍ਰਭ ਜਾਤਾ ਸੋ

ਸਬਜ਼ੀਆਂ ਪਿਪਤਪਾਲ ਸਗਲ ਕੀ ਚਿੰਤਾ ਜਿਸ ਮਨ ਮੈਂ ਤੈਸੇ ਬਿਰਤਾ ਕੋਈ ਨਾ ਹੈ। ਰੇ ਮਨ ਮੇਰੇ ਸਦਾ ਹਰ ਜਾਪ, ਬਨਾਸੀ ਪ੍ਰਭੂ ਆਪੇ ਆਪ, ਆਪਣ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੇ ਕੋਏ, ਤਿਸ ਬਿਨ ਨਾਹੀ ਤੇਰੇ ਕੁਛ ਕਾਮ ਗਤ, ਨਾਨਕ ਜਾਪ ਇਹ ਕਾਰਨਾਮ। ਰੂਪਾਂ ਤੋਏ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਘੱਟ ਸੋਹੇ, ਧਨਵੰਤਾ ਹੋਏ ਕਿਆ ਕੋ ਕਰਬੈ, ਜਾਂ ਸਭ ਕੁਛ ਤਿਸਕਾ ਦੀਆ ਦਰਬੈ। ਅਤ ਸੂਰਜ ਜੇ ਕਹੂ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾ ਹਵੈ, ਜੇ ਕੋ ਹੋਏ ਬਹਿ ਦਾ ਤਾਰ, ਤਿਸ ਦਿਨ ਹਟ ਜਾਣੇ ਗਵਾਰ। ਜਿਸ ਗੁਰ ਪ੍ਰਸਾਦ ਟੂਟੇ ਹੋ ਰੋਗ, ਨਾਨ ਸੋਜਾ ਸਦਾ ਰੋਗ, ਜਿਉਂ ਮੰਦਰ ਕੋ ਥਾਮੇ ਤਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਥ ਮਨ, ਜਿਉਂ ਪਖਾਨ ਨਾਵ ਚੜ ਤਰੇ, ਪੁਰਾਣੇ ਗੁਰ ਚੰਨ ਲਗਤ ਨਿਸਤਰੈ, ਜਿਉਂ ਅੰਤ ਕਰ ਦੀਪ ਪ੍ਰਕਾਸ਼, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉਂ ਮਹਾਂ ਧਿਆਨ।

ਬਲਿਹਾਰ ਹੈ ਧਿਆਨ ਸਾਧ ਕੇ ਧੋਏ ਧੋਏ ਪੀਓ ਹਰ ਸਾਧਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਿੱਚ ਭਾਗੀ ਪਾਈਏ ਸਾਧ ਸੰਗਤ ਕੀਰਤਨ ਗਾਜੈ ਅਨਕ ਬਿਘਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਤਰਸ ਚਾਖੈ ਓਟ ਗਈ ਸੰਤ ਹਦਾਰਿਆ ਸਰਬ ਸੁਖ ਨਾਨਕ ਤੈ ਪਾਇਆ ਮਿਰਤ ਕੋ ਜੀ ਬਾਲਣ ਹਾਰ ਭੂਖੇ ਕੋ ਦੇਵਤ ਆਧਾਰ ਸਰਮਦਾਂ ਜਾ ਕੀ ਦ੍ਰਿਸ਼ਟੀ ਮਾਏ ਪੂ ਲਿਖੇ ਕਾ ਲੈਣਾ ਪਾਏ ਸਭ ਕੁਛ ਕਾ ਕਾਨੇ ਜੋ ਤਸਵੇਂ ਦੂਸਰ ਹੋਆ ਨਾ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨ ਸੋ ਜਾ ਨਿਰਮਲਤੀਆ ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤਹਿ ਜਨ ਆਵੇ ਹਰ ਪ੍ਰਵਚੀਤ ਭਗਤ ਭਾਗ ਸੁਣਿਆ ਤਲ ਹੋਏ ਜਾਂ ਕਹਿਰ ਦੇ ਕੋਏ ਸੱਚ ਕਰਨੀ ਸਾ ਤਾਂ ਕੀ ਰਹਿਤ ਸੱਚ ਹਰਦੇ ਸਤਿਮੁਖ ਕਹਿਤ ਸੱਚੀ ਦ੍ਰਿੜ ਸੱਚ ਆਖ

ਆਪ ਸਤ ਕੀਆ ਸਭ ਸਤਿ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਸਤੂ ਕਰਨੇ ਹਾਰ ਆਪਣਾ ਬੂਤ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭੈ ਬਿਸਮਾਦ ਜਨ ਪੂਜਿਆ ਤੇ ਸਾਇਆ ਸਵਾਦ ਪ੍ਰਭ ਕੇ ਰੰਗ ਰਚ ਜਨ ਰਹੇ ਗੁਰ ਕੇ ਭਜਨ ਪਦਾਰਥ ਲਏ ਹੋਏ ਦਾਤੇ ਦੋ ਘੱਟ ਨਹਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਬੜ ਭਾਗੀ ਜਨ ਕੇ ਸੰਗ ਇਹ ਕਿਲੇ ਬਲਾਗੀ।

ਧੰਨ ਸਤ ਸਤ ਪ੍ਰਸ਼ਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਕਣਹਾਰ, ਨਾਮ ਸਤ ਸਤ ਧਿਆਵਣਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਸ ਸੁਣਤਾ, ਬੂਝਣਹਾਰ ਤੋਂ ਸਤ ਸਭ ਹੋਏ, ਨਾਨ ਸਤ ਸਤ ਪ੍ਰਭੂ ਸੋਏ, ਸਤ ਸਰੂਪ ਹਿਰਦੇ ਜਨ ਮਾਨਿਆ, ਕਰਨ ਪ੍ਰਾਂਤਨ ਮੂਲ ਪਛਾਣਿਆ, ਜਾਂ ਕੇ ਹਿਰਦੇ ਵਿਸ਼ਵਾਸ ਪਰਵਾਇਆ, ਤਤ ਗ੍ਰੰਥ ਸਮਣ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਪਸਾਨਾ, ਜਿਸ ਤੇ ਉਪਜਿਆ ਤੇ ਸਮਾਏ ਸਮਾਨਾ, ਵਸਤ ਵਾਲਾ ਵਸਤ ਕਟਾਏ, ਤਾਂ ਕੋ ਭੈ ਨਾ ਕਹਿਣਾ ਜਾਈ, ਬੂਝੇ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇਕ, ਠਾਕਰ ਕਾ ਸੇਵਕਾ ਕੇ ਅਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ, ਠਾਕਰ ਕੇ ਸੇਵਕ ਕੇ ਮਨ ਪ੍ਰਤੀਤ, ਠਾਕਰ ਕੇ ਸੇਵਕ ਕੀ ਨਿਰਮਰੀਤ, ਠਾਕਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵ ਨਾਮ ਕੇ ਰੰਗ, ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੇ ਨਿਰੰਕਾਰਾ, ਸੋ ਸੇਵ ਚਹਿ ਦਿਆ ਪ੍ਰਭ ਧਾਰਾ, ਨਾਨਕ ਸੋ ਸੇਵ ਸਾਹ ਸਾਸ ਮਾਰੇ, ਆਪਣੇ ਜਨ ਕਾ ਪੜਦਾ ਢਾਕੇ, ਆਪਣੇ ਸੇਵਕੀ ਸਰਬ ਰੱਖੇ, ਆਪਣੇ ਦਾਸ ਕੋ ਦੇਹ ਬਣਾਏ, ਆਪਣੇ ਸੇਵਕ ਨਾਮ ਜਪਾਏ, ਆਪਣੇ

ਨਾਮ ਰਤਨਜਨ ਗੁਰਮ ਪਾਇਆ ਤਿਸ ਕਾ ਸੁਭਨ ਨਾ ਹੀ ਦਸ਼ਟਾਇਆ। ਨਾਮ ਧਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ। ਨਾਮ ਰਾਜੋ ਜਨ ਤਪਤਾਨੇ ਮਨ ਤਾ ਨਾਮੇ ਨਾਮ ਸਮਾਣੇ। ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ। ਬੋਲੋ ਜਾ ਜਿਵਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ। ਕਰੇ ਭਗਤ ਆਤਮਕ ਚਾਹੇ

ਵਾਸਪਤੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰਦੁਰ ਮਤਮਲ ਹਰੇ ਗੁਰਬਚਨੀ ਹਰ ਨਾਮ ਚਰੈ ਸਤਿਗੁਰ ਸਿੱਖੇ ਬੰਧਨ ਕਰ ਰਹੇ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਾਂਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ ਨਾਨਕ ਸਤਿਗੁਰ ਸਿੱਖ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੇ ਸਹੇ ਆਪਸ ਕੋ ਕਰ ਕਛੂ ਨਾ ਜਨਾਵੈ ਹਰ ਹਰ ਨਾਮ ਹਿਰਦੇ ਸਾ ਧਿਆਵੈ ਮਨ ਵਿੱਚ ਸਤਿਗੁਰ ਕੇ ਪਾਸ ਤੈ ਸੇਵਕ ਕਾਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜੀ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬਿਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ।

ਮੰਤਿਆ ਨੇ। ਪੂਰਾ ਗੁਰੂ ਆਖਿਓ ਜਾਗਾ ਮੰਤਰ ਅਮਰਦਰਸ ਪੇਕੇ ਹੋ ਸੰਤ ਗੁਣ ਬਿਆਨ ਕੀਮਤ ਨਹੀਂ ਪਾਏ। ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜਿਵਾ ਏਕ ਉਸਤ ਨੇਕ ਸਤਿਪੁਰਖ ਪੂਰਨ ਵੇਗ ਆਹੂ ਬੋਲਾ ਪਹੁੰਚ ਪੁਰਾਣੀ ਅਗਮੈ ਗੋਚਰ ਪ੍ਰਭ ਨਿਰਵਾਣੀ ਨਿਰਾਹਰ ਵੈ ਸੁਖਦਾਈ ਤਾਂ ਕੀ ਕੀਮਤ ਨੇ ਕਿਨੇ ਨਾ ਪਾਈ। ਅਨਕ ਭਗਤ ਬੰਧਨ ਨ ਕਰੈ ਚਰਨ ਕਮਲ ਹਿਰਦੇ ਸਿਮਰੈ ਸਤ ਬਲਿਹਾਰੀ ਸਤਿਗੁਰ ਦੇ ਆਪਣੇ ਨਾਨਕ ਜੈਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾਂ

ਗਿਆਨ ਪ੍ਰਤਾਏ ਆਨੰਦ ਭੈ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇਂਦੇ ਸੇ ਸਾਧੂ ਕੇ ਪੂਰਨ ਪਦੇਸ ਹੈ ਪਾਉ ਚੁੱਕਾ ਨਿਰਭਰ ਸਕਲ ਵਿਆਦ ਮਨ ਤੇ ਕਹਿ ਨਸੈ ਜਿਸ ਕਾ ਸਾਧ ਦਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਖਿਤ ਪਾਈ ਚੁੱਕੇ ਭਰਮ ਕਵਣ ਸੁਨ ਨਾਨਕ ਹਰ ਹਰ ਜਾ ਸਰਬਣ ਨਿਰਗੁਣ ਆਪ ਸਰਗਣ ਵੀ ਉਹੀ ਕਲਾ ਧਾਰ ਜਾਂ ਸਗਲੀ ਮੋਹੀ ਆਪਣੇ ਚਰਿਤ ਪ੍ਰਵਿਆ ਬਣਾਏ ਆਪਣੀ ਕੀਮਤ

ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ। ਜਿਸ ਧਨ ਕੋ ਚਾਰ ਕੋ ਫਸਾਵੈ ਸੋ ਤਨ ਹਰ ਸੇਵਾ ਤੇ ਪਾਵੈ। ਜੈ ਸੋ ਕੋ ਨਿਤ ਵਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੇਤ। ਜੈ ਸੋਭਾ ਕੋ ਕਰੇ ਭਲੀ ਕਾਨੀ ਸਾਹ ਸੋਭਾ ਭਜ ਹਰ ਕੀ ਸਾਨੀ। ਅਨਕ ਪਾਵੀ ਰੋਗ ਨਾ ਜਾ।

ਪੌਵੈ ਸੇ ਪੂਰਨ ਹੋਇ ਆਸ ਭਗਤ ਪਾਏ ਆਤਮ ਪ੍ਰਗਾਸ ਤਤ ਕਰ ਜਾਏ ਵਸੇ ਅਵਨਾਸੀ ਕਹੋ ਨਾਨਕ ਕਾਟੀ ਜਾਂ ਪਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਵ ਤੇ ਅਵਸਰਨ ਗੁਰਦੇਵ ਤੂੰ ਰਤਮ ਜਨਮ ਕਾ ਹੋਏ ਆਧਾਰ ਹਰ ਸਿਮਰਨ ਪ੍ਰਾਣ ਆਧਾਰ ਮਨ ਕੋ ਭਾਵਨਾ ਛੂਟਣ ਹਾਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵਾਂਛਤ ਨਾਨਕ ਫਲ ਪਾਏ ਸੰਗ ਨਾ ਚੱਲ ਤੇਰੇ ਧਨਾ ਤੂੰ ਕਿਆ ਲਪਟਾਏ ਮੂਰਖ ਮਨਾ ਸੁੱਤ ਮੀਤ ਕਟੰਬ ਹਰ ਬਿਨਤਾਏ ਨ ਤੇ ਕਹੋ ਤੁਮ ਕਮਨ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਨ ਤੇ ਕਹੋ ਕਮਨ ਛੁਟਕਾਰ ਅਸ ਵਾਸਤੀ ਰਥ ਸਵਾਰੀ ਝੂਠਾ ਢਾਮ ਝੂਠ ਪਸਾਰੀ ਜਿਨ ਦੀਏ ਤਸ ਬੁਝੇ ਨਾ ਬਿਗਾਨਾ ਨਾ ਬਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇਹੇ ਅਨੇ ਭਗਤ ਬਿਨਾ ਮੈਂ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਰਹਿ ਨਾਮ ਜਪਾਓ ਸੋਨਤ ਕਹਿਤ ਰਹਿਤ ਕਦ ਪਾਓ ਸਾਰ ਭੂਤ ਸਤ ਹਰ ਕੋ ਨਾਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋ ਮੈਂ ਬਿਖ ਫੈਲ ਹੋਏ ਅਚਿੰਤ ਵਸੇ ਸੁਖ ਨਾਲ ਸਾਰ ਸਰਾ ਸਰ ਨਾਮ ਸਮਾਲ ਛਾੜ ਸਿਆਮ ਸਕਦੀ ਮਨਾ ਸਾਹ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੱਚ ਕਰੋ ਵਿਵਹਾਰ ਹਾਂ ਸੁਖ ਤਰ ਗੈ ਜੈਕਾਰ ਸਰਬਨਾ ਤਰੇਕੋ ਦੇਖ ਕਹੋ ਨਾਨਕ ਜਾਂ ਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਏ ਇੱਕ ਸਿਮਰੇਕੋ ਮਨ ਆਏ ਏਸ ਕੇ ਗੁਣ ਗਾਓ ਅਨੰਤ ਮੰਤਾਂ ਜਾਪ ਏਕ ਭਗਵੰਤ ਏਕੋ ਏਕ ਕਰ ਆਪ ਪੂਰਨ ਪੂਰ ਰਿਓ ਪ੍ਰਭ ਆਪ ਅਣਕ ਬਸਤਾਰ ਏਕ ਤੇ ਭੈ

ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੇ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰੇ ਜੇ ਕੀਆ ਜਾਣੈ, ਸੋ ਕਿਉਂ ਬਿਸਰੇ ਜਿਨ ਸਭ ਕੁਛ ਦੀਆ, ਸੋ ਕਿਉਂ ਬਿਸਰੇ ਜੇ ਜੀਵਨ ਜੀਆ, ਸੋ ਕਿਉਂ ਬਿਸਰੇ ਜੇ ਅਗਰ ਮੈਂ ਰਾਖੈ, ਗੁਰਪ੍ਰਸਾਦ ਕੋ ਪਹਿਲਾ ਲਾਖੈ, ਸੋ ਕਿਉਂ ਬਿਸਰੇ ਜੇ ਬਿਖ ਤੇ ਕਾਢੈ, ਜਨਮ

ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੂਕਨਿਤ ਨਾਮ ਬੂਟ ਜਾਤ ਪਾਏ ਬਿਸਰਾਮ ਸਗਲ ਦੁੱਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਾਚਾਓ।

ਪ੍ਰਭ ਕਿਸ਼ਾਂਤ ਦੀਨ ਦਿਆਲ ਭਗਤ ਬਚਲ ਸਦਾ ਕਿਰਪਾਲ ਅਨਾਥਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪਿਤ ਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋ ਹੋਏ ਪਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣਿਆਰ ਨੀਚ ਜਾਨ ਨਾਨਕ ਤੁਨੀ ਸਰਨ ਪੁਰਖ ਭਗਵਾਨ ਸਰਬ ਅਕਾਉਂਟ ਮੁਕਤ ਮੁਖ ਪਾਏ ਇੱਕ ਨਮ ਕਰਕੇ ਗੁਣ ਗਾਏ ਅਣਖ ਰਾਜ ਭੁੱਖ ਪੜਿਆਏ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਤੀ ਹਰ ਰਨੀਤ ਭਲੀ ਸੋ ਕਰਨੀ ਸੋਭਾ।

ਸੋਭਤ ਭਰਮ ਆਪਣ ਖੇਲਿਆ ਪ੍ਰਤੀਜਾ ਨਾਨਕ ਕਰ ਨਿਹਾਰ ਨਾ ਦੂਜਾ ਜਾਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਇਕ ਹਰਗਮ ਅਪਾਰ ਤਬ ਨਰਕ ਸੁਰਗ ਕੋ ਕੌਣ ਅਵਤਾਰ ਜਬ ਨਿਰਗਣ ਪ੍ਰਭ ਸਹਿ ਸੁਭਾਏ।

ਜੈ ਨਿਰਮਲ ਪੁਰਖ ਪੁਰਖ ਪਤੋਤਾ ਤੈ ਬਿਨਮੈਲ ਕਹੋ ਕਿਆ ਧੋਤਾ। ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ। ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਾਲ ਕੋਈ। ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਕਵਣ ਤੇ ਪਤਾਵੈ। ਕੰਨ ਕਰਾਵਣ ਕਰਨੇ ਹਾਰ ਨਾਨਕ ਘਰ ਤੇ ਕੰਨ ਆਹੀ ਸਮਾਰ। ਜਬ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕਪਣ ਮਾਏ ਬਾ ਮਿੱਤਰ ਸਤ ਪਾਈ। ਜੈ ਸਰਬ ਕਲਾ ਪੇ ਪ੍ਰਵੀਨ ਤੈ ਵੇਦਕ ਦੇਵ ਕਉ ਕੋਚੀਨ। ਜਬ ਆਪਣੇ ਆਪ ਆਪ ਔਰ ਤਾਰੇ ਤੋਂ ਸਗਨ ਅਪ ਸਗਨ ਕਹਾਂ ਵਿਚਾਰੈ। ਜੈ ਆਪ ਨੂੰ ਤੇ ਆਪਣੇ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ। ਬਿਸਮਨ ਬਿਸਮ ਰਹਿ ਬਿਸਮਾਦ ਨਾਨਕ ਆਪਣੀ ਗਤ ਜਾਣੂ ਆਪ। ਜੈ ਅਸ਼ਾਲ ਸ਼ੇਦ ਅਭੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ। ਆਪਸ ਕੋ ਅਪੇ ਦੇਸ਼ ਤਿਉਂ ਗੁਣ ਕਾ ਨਾਹੀਂ ਪ੍ਰਵੇਸ਼। ਜਹ ਇੱਕ ਇੱਕ ਭਗਵੰਤਾ ਤੈ ਕੌਣ ਚਿੰਤ ਕਿਸੇ ਲਾਗੇ ਚਿੰਤਾ। ਜੇ ਆਪਣੇ ਆਪ ਆਪ ਤਿਆਰਾ ਤੈ ਕੌਣ ਕਦੇ ਕੌਣ ਸੁਣੇ ਹਾਰਾ। ਬਹੁ ਬਿਆੰਤ ਉੱਚ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ। ਜੈ ਆਪ ਰਚੇ ਉੱਪਰ ਪੰਚ ਘਾਟ ਤਿਉਂ ਗੁਣ ਮੈਂ ਕਿਨੋ ਬਸਤਾਰ। ਪਾਪ ਹੁੰਦੇ ਭਈ ਕਹਾਵਤ ਕੋ ਨਰਕ ਕੋ ਸੁਰਗ ਬਛਾਵ। ਆਲ ਜਾਲ ਮਾਇਆ ਜੰਜਾਲ ਹੁਮੇ ਮੋਹ ਭਰਮ ਪੈ ਭਾਰ। ਦੁੱਖ ਸੁੱਖ ਮਾਨੇ ਅਪਮਾਨੇ ਅਨੁ ਪ੍ਰਕਾਰ ਕੀ ਉਪਖਿਆਨ। ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੇ ਤੋ ਨਾਨਕ ਏਕ ਹੈ। ਜੈ ਅਵਗਤ ਭਗਤ ਹੈ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ। ਦੋਹੋਂ ਪਾਕਾ ਆਪੇ ਧਨੀ ਉਨਕੀ ਸੁਭਾਉ ਨੂੰ ਬਨੀ। ਆਪੇ ਕੋਤ ਕਰੇ ਆਨੰਦ ਚੋ ਜੇ ਆਪੇ ਰਸ ਭੋਜਨ ਨਿਰਜੋਗ। ਜਿਸ ਭਾਵੇ ਤਿਸ ਆਪਣ ਨਾ ਲਾਵੈ ਜਿਸ ਭਾਵੇ ਤਿਸ ਖੇਲ ਖਿਲਾਵੈ। ਬੇਸ ਮਾਰਿਆ

ਪ੍ਰਦੀਪ ਆਪ ਕਥੇ ਆਪ ਸੁਣੇ ਹਾਰਿਆ ਭੇਕ ਅਵਸਥਾਰ ਜਾਂ ਤਿਸ ਭਾਵੇ ਤਾਂ ਸ੍ਰਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭੈਣਾਂ ਹੀ ਕੁਛ ਹੋਏ ਆਪਣ ਸੂਰ ਸਾਹਿਬ ਜਗਤ ਪਰੋਏ ਜਾਂ ਕੋ ਪ੍ਰਭ ਜੀ ਆਪ ਬਜਾਏ ਸੱਚ ਨਾਮ ਸੋਈ ਜਿਨ ਪਾਏ ਸੋ ਸਮਤ ਅਸਤੀ ਤਤ ਕਵੇਤਾ ਨਾਨਕ ਸਗਲ ਸ੍ਰਿਸ਼ਟਾ ਜੇਤਾ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸਤਾ ਜਬਰ ਕਾਂ ਕੋ ਜਾਏ ਸਭ ਸਰ ਇੱਕ ਨਿਰੰਜਨ ਡਾਏ ਜੀ ਕੀ ਜੁਗਤ ਜਾਂ ਕੇ ਸਭ ਹਾਥ ਅੰਤਰ ਬਾਹਰ ਜਾਣੋ ਸਾਥ ਗੁਣ ਦਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉੱਪਰ ਹੋਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਤਰ ਜਾਮੀ ਰਿਹੋ ਵਿਆਰ ਬ੍ਰਿਤ ਪਾਲਾ ਜੀਵਨ ਬਹੁਤ ਭਾਂਤ ਜੋ ਜੋ ਰਸਿਸ ਤਿਸ ਇਤਿਹਾਸ ਜਿਸ ਭਾਵ ਹੈ ਤਿਸ ਲੈ ਮਿਲਾਏ ਭਗਤ ਕਰੇ ਹਰ ਗੁਣ ਗਾਏ ਮਾਨੇ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਨ ਲਾ ਗਾਹ ਰੇ ਕੇ ਨਾਏ ਤਿਸ ਕੀ ਆਸਨ ਬੈਠੀ ਜਾਏ ਸੇਵਕ ਹੋ ਸੇ ਬਾਬਾ ਨਾਏ

ਰਾਖਣ ਹਾਰ ਧਿਆਏ। ਨਿਰਭਉ ਜਪੈ ਸਗਲ ਪੋ ਮਿਟੇ ਪ੍ਰਗਟ ਪਾਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਾਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੇ ਹੰਕਾਰ, ਤੈ ਜਨ ਕੋ ਕੋਇ ਨਾ ਪਹੁੰਚਣ ਹਾਰ। ਸਰੂਪ ਠਾਂਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਦਰਸ਼ਨ ਪੇਕ ਤੂੰ ਦਰ ਸ੍ਰੇਸ਼ਟ। ਚਰਨ ਕਮਲ ਜਾਂ ਕੇ ਅਨੂਪ, ਸਫਲ ਦਰਸ਼ਨ ਸੁੰਦਰ ਰੂਪ। ਧਨ ਸੇਵਾ ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਧਾਨ। ਜਿਸ ਮਨ ਵਸੇ

ਲਾਗਾ ਮਿੱਠਾ। ਸਗਲ ਸਮਿਗਰੀ ਏਕ ਸਗਟ ਮਾਹੇ ਅਨਕ ਰੰਗ ਨਾਨਾ ਦੇ ਸਾਹਿਬ। ਨੌ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੈਂ ਇਸ ਗਾ ਵਿਸਰਾਮ। ਸੁਨ ਸਮਾਧ ਅਨੰਤ ਨਾਦ ਕਹਿਣ ਨ ਜਾਈਐ ਚਾਰਜ ਬਿਸਮਾਦ। ਤੈਨ ਦੇਖਿਆ ਜਿਸੇ ਆਪ ਦਿਖਾਏ ਨਾਨਕ ਚੰਦ ਸੋਚੀ ਪਾਏ। ਸੋ ਅੰਤਰ ਸੋ ਬਾਰ ਅਨੰਤ ਘਟ ਘਟ ਵਿਆਪ ਰਿਹਾ।

ਜਿਸੇ ਸਮਾਏ, ਤੈਸਤੇ ਭਿੰਨ ਨਾਹੀ ਕੋ ਉਠਾਓ, ਗੁਰਪ੍ਰਸਾਦ ਨਾਨਕ ਪਾਓ। ਵੇਦ ਪ੍ਰਾਣ ਸਿਮਰਤ ਮੈਂ ਦੇਖ, ਸੱਸੀ ਅਰਸੂ ਨਖੱਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬੂ ਡੋਲੈ, ਸਰਬ ਕਰਾ ਕਰ ਖੇਲੇ ਖੇਲ, ਮੋਲ ਨਾ ਪਾਈਏ ਗੁਣੇ ਹੈ ਮੋਲ, ਸਰਬ ਜੋਤ ਮੈਂ ਜਾਂ ਕੀ ਜੋਤ, ਧਾਰਿਓ ਸੁਆਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਨ ਮੈਂ ਉਹ ਵਿਸਾਸ, ਸੰਤ ਜਿਨ੍ਹਾਂ ਕਾ ਪੇਖਣ ਸਭ ਰਹਿਮ, ਸੰਤ ਜਿਨ੍ਹਾਂ ਕੇ ਹਿਰਦੇ ਸਭ ਧਰਮ, ਸੰਤ ਜਿਨ੍ਹਾਂ ਸੁਣੇ ਸੋ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾਂ ਤੈਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋ ਸੁਖਮਾਨੇ, ਕਾਰਨ ਕਰਾਮਣ ਹਰ ਭਜਾਣੇ, ਅੰਤਰ ਵਸੇ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤੈਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੇ ਤਾਂ ਕਰੇ ਵਿਸਤਾਰ, ਤਿਸ ਭਾਵੇ ਤਾਂ ਏਕ ਓਂਕਾਰ, ਅਨਕ ਕਲਾ ਲਿਖੀ ਨਾ ਜਾਏ, ਜਿਸ ਭਾਵ ਹੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਏ ਦੂਰ, ਆਪੇ ਆਪਾ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਜਨ ਆਪ ਬੁਝਾਏ, ਸਰਭੂਤ ਆਪ ਵਰਤਾਰਾ ਸਰਬ ਰਹਿਣ।

ਜਾਂ ਭਾਵੈ ਤਾਂ ਲੈ ਸਮਾਏ, ਇਸਤੇ ਹੋਏ ਸੋ ਨਾ ਹੀ ਬੁਰਾ, ਉਰੇ ਕਹੋ ਕਿਨੇ ਕਾ ਸ਼ੁਕਰ ਆ। ਆਪਲਾ ਕਰਤੂਤ ਆ ਤਿੰਨੀ ਕੀ, ਆਪੇ ਜਾਣੇ ਆਪਣੀ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗ ਰਾਜ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਤਿਸਕਾ ਕੀ ਆ ਸਾ ਪ੍ਰਵਾਨ, ਗੁਰਪ੍ਰਸਾਦ ਨਾਨਕਿਓ ਜਾਣ, ਜੋ ਜਾਣੇ ਤੇ ਸਦਾ ਸੁਖੋਏ, ਆਮਲਾ ਲੈ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਭਗਵੰਤ, ਜੀਵਨ ਮੁਕਤ ਜਿਸਰੇ ਦੇ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਾ ਜਗਤ ਤਰਾ।

ਨਿਕਟ ਕਪੇਖ ਸਾ ਸਾ ਸਿਮਰੋ ਗੋਬਿੰਦ ਮਾਨਿਆ ਤਰਕੀ ਉਦਰੇ ਚਿੰਦ ਆਸਰ ਨਿਤ ਤਿਆਗੋ ਤਰੰਗ ਸੰਤ ਜਿਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਹ ਸੰਗ ਅਗਨ ਸਾਗਰ ਤਰੋ ਹਰ ਤਰ ਕੇ ਪਰਲੇ ਉਹ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਹ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਤਾੜੋ ਜੀਓ ਗੁਣ ਗੋਬਿੰਦ ਰਮ ਤਸ ਪੀਓ।

ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾ ਲਿਓ ਰਤਨ, ਸੁਣਤ ਕਮਾਪਤ ਹੋ ਤੇ ਆਧਾਰ, ਆਪਤਰੇ ਲੋਕੇ ਨਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾਂ ਕੇ ਮਹਲਾ ਕਾ ਰੰਗ, ਜੈ ਜੈ ਸ਼ਬਦ ਨਾਦ ਬਾਜੈ, ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ।

ਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਚੌਥਾ। ਹਮ ਅੰਧਲੇ ਅੰਧ ਵਿਖੈ ਵਿਖਰਾਤੇ, ਕਿਉਂ ਚੱਲ ਹੈ ਗੁਰਚਾਲੀ।

ਸਤਨਾਮ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿਭੰਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਸਾਹਸ ਸਿਆਣਪਾ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ ਨਾ ਕੋਏ।

ਸੁਰ ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ।

ਦਰਬਾਰ ਫੇਰ ਕੈ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੈ ਬੋਲਣ ਬੋਲੀਐ ਜਿਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਨਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾਂ ਵਿਣ ਭਾਣੇ ਕਹਿ ਨਾਇਕਰੀ ਜੇਤੀ ਸੇਠ ਉਪਾਈ ਵੇਖਾਂ ਵਿਣ ਕਰਮਾ ਕਹਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਅਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਥ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਣ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ

ਮੰਨੇ ਕੀਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।

ਜੇ ਕੋ ਮਨ ਜਾਣੈ ਮਨ ਕੋਏ। ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰ ਗਹਿ ਮਾਣ ਪੰਚੇ ਸੋ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ ਧਬਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾਂ ਕੇ ਨਾਵ ਸਭਨਾ

ਏਕੋ ਕੁਆਓ, ਤਿਸ ਤੇ ਹੋਏ ਲੱਖ ਦਰੀਆਓ। ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੌਨ ਲਿਵ ਲਾਏ ਤਾਰ। ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੈ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੈ, ਅਸੰਖ ਪਾਪੀ ਪਾਪ ਕਰ ਜਾਹੈ, ਅਸੰਖ ਕੂੜਿਆਰ ਕੂੜੇ ਫਿਰਾਹੈ, ਅਸੰਖ ਮਲੇਸ਼ ਮਲ ਭਖ ਖਾਹੈ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ।

ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪ

ਹੋ ਜਾਹੋ। ਤੀਰਤ ਤਪ ਦਇਆ ਦਾਤ ਦਾਨ, ਜੇ ਕੋ ਪਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੁ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ,

ਫਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸ ਆਇਆ ਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਾਣਿਕ ਵਾਤ ਸਾਹਸ ਅਠਾਰਹਿ ਕਹਾਣਕ ਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨਹੋ ਨਾ ਵੀਸਰੈ ਹੈ ਅੰਤ ਨਾ ਸਿਫਤੀ ਕਹਨ ਨਾ ਅੰਤ ਅੰਤ ਨਾ ਕਰਣੈ ਦੇਨ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ

ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਇਹ ਵੱਡੇ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ।

ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੈ ਜੇਤੀਆ ਬਹਿ ਖਾਏ। ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇਈ ਕੇ। ਜਿਸਨੋ ਬਖਸੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਏ ਅਮੁੱਲਾ ਸਮਾਹੇ।

ਕਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸਮਾਲੇ ਵਾਜੇ ਨਾ ਦੇ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਓ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨ ਪੌਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਾਰ ਭੰਡਾ ਕਰ ਘਰ ਰੱਖੇ ਧਾਰੇ ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਿਆਨ

ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ

ਇੱਕ ਦੂਜੀ ਪਉ ਲਖ ਹੋਹੈ ਲਖ ਹੋਵਹਿ ਲਖ ਵੀਸ ਲਖ ਲਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏਤਰਾ ਹੈ ਪਦ ਪੌੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾਇਆ ਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈਨ।

ਐ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕੀ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸਵੇ ਧਰਤੀ ਥਾਪ ਰੱਖੀ ਧਰਮਸਾਲ।

ਜਾਣ। ਕੱਚ ਪਕਾਈ ਉੱਥੇ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਣ ਮਹੇਸ਼, ਕੇਤੇ ਵਰਮੇ ਘਾਟ ਘੜੀ ਹੈ ਰੂਪ।

ਕੋ ਕਹੈ ਪਿਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੈ, ਤਾਕੇ ਰੂਪ ਨ ਕਥਨੇ ਜਾਹੈ, ਨਾ ਉਹੈ ਮਰਹਿ ਨਾ ਠਾਗੇ ਜਾਹੈ, ਜਿਨ ਕਹਿ ਰਾਮ ਸਹਿ ਮਨ ਮਾਹੈ, ਤਿੱਥੈ ਭਗਤ ਵਸਹਿ ਕੇ ਲੋ, ਕਰਹਿ ਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਜ਼ਰ ਨਿਹਾਲ, ਤਿੱਥੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ। ਚੱਕਰ ਚਹਿਣ ਅਰ ਵਰਨ ਜਾਤ ਅਰ ਪਾਤ ਨਹਿਨ ਜਹਿ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕਹਿ। ਅਚਲ ਮੂਰਤਿ ਅਨੁਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ, ਸਾਹੈ ਸਾਹਾਣ ਗਣਿਜੈ ਤ੍ਰਿਭਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਤ। ਤਵਾ ਸਰਬ ਨਾਮ ਕਥੈ ਕਵਣ, ਕਰਮ ਨਾਮ ਵਰਨਤ ਸੁਮਤ, ਭੁਜੰਗ ਪ੍ਰਯਾਤ ਛੰਦ। ਨਮਸਤੰਗ ਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ। ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਧੇ, ਨਮਸਤੰਗ ਗੰਜੇ, ਨਮਸਤੰਗ ਭੰਜੇ। ਨਮਸਤੰਗ ਧਾਰੇ, ਨਮਸਤੰਗ ਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ। ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ। ਨਮਸਤੰਗ ਤ੍ਰਿਭਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤਸਤ ਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ। ਨਮਸਤੰਗ ਮਜਬੇ, ਨਮਸਤਸਤੁ ਅਜਬੇ, ਅਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ। ਨਮਸਤਸਤੁ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਣਮੇ, ਨਮੋ ਸਰਬ ਗੌਣੇ, ਨਮੋ ਸਰਬ ਭੌਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤੁ ਦਿਆਲੇ, ਨਮਸਤੰਗ ਵਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕ੍ਰਿਤਾਰੰਗ। ਨਮੋ ਸਰਬ ਧੰਦੇ, ਨਮੋ ਸਤਾ ਬੰਦੇ, ਨਮਸਤੰਗ ਨਿਰਸਾਖੇ, ਨਮਸਤੰਗ ਨਿਰਵਾਖੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤੁ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਭੋਖੰ। ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤਾ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਧੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਿਮਾਣ ਹੈ, ਨਿਧਾਨ ਹੈ, ਤ੍ਰਿਭਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਧੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕ੍ਰਮ ਹੈ, ਅਭ੍ਰਮ ਹੈ, ਅਜੀਤ ਹੈ, ਅਭੀਤ ਹੈ, ਅਵਾਹ ਹੈ, ਅਗਾਹ ਹੈ, ਅਮਾਣ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਭੁਜੰਗ ਪ੍ਰਯਾਤ ਛੰਦ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗੌਣੇ, ਨਮੋ ਸਰਬ ਭੌਣੇ, ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ, ਨਮੋ ਭਾਣ ਭਾਨੇ, ਨਮੋ ਮਾਣ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਣ ਭਾਨੇ, ਨਮੋ ਗੀਤ ਗੀਤੇ, ਨਮੋ ਤਾਣ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਣ ਭਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ, ਸਮਸਤੀ ਵਿਭੂਤੇ ਕਲੰਕੰਗ ਬਿਣਾਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਰੰਗ ਪਰਮ ਰੂਪੇ, ਨਮੋ ਜੋਗ ਜੋਗੇਸ਼ਰੰਗ ਪਰਮ ਸਿੱਧੇ, ਨਮੋ ਰਾਜ ਰਾਜੇਸ਼ਰੰਗ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇਸ਼ਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹੰਗ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰਗ ਸਨਾਨੰਗ, ਨਮੋ ਮੰਤ੍ਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ,
ਸਦਾ ਸੱਚਦਾਨੰਦ ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਛੇਦੀ ਅਭੇਦੀ ਅਨਾਮੰਗ ਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ

ਦੇ ਆਬਾਦੇ ਆ ਨੰਗੀ ਸਰੂਪੇ ਨਮੋ ਸਰਬਮਾਨੇ ਸਮਸੀ ਨਿਧਾਨੇ ਨਮਸਤੰਗ ਨਿਰਨਾਥੇ ਨਮਸਤੰਗ ਪ੍ਰਮਾਥੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਕਾਲੇ ਨਮਸਤੰਗ ਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਭੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰਗ ਪ੍ਰਸਿੱਜੇ ਕ੍ਰਿਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਬਦਾ ਰਿਦ ਸਿੱਧੰਗ ਨਿਵਾਸੀ ਚਰਪਟ ਛੰਦ ਤਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਭੇਵੰਗ।

ਤੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੋ ਦਹਿ ਕੇ ਵਿਖੈ ਜਗ ਜਾ ਪਈ ਜਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਬਿਸਵ ਰਚਿਓ ਸਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਘਾਇਕ ਸਰਬ

ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੇ, ਚਤਰ ਚੱਕਰ ਜਾਨੇ, ਚਤਰ ਚੱਕਰ ਵਰਤੀ, ਚਤਰ ਚੱਕਰ ਭਰਤੀ, ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨਿਆ, ਚਤਰ ਚੱਕਰ ਦਾਨਿਆ, ਚਾਚਰੀ ਛੰਦ। ਨਾ ਸਤਰੈ ਨਾ ਮਿੱਤਰੈ ਨਾ ਭਰਵੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ, ਅਜਨਮੰਗ ਅਜਾਏ, ਨਾ ਚਿੱਤਰੈ ਨਾ ਮਿੱਤਰੈ ਭਰੇ ਹੈ ਪਵਿੱਤਰੈ ਪ੍ਰਥੀ ਸੈ ਆਦਿਸੈ ਅਦ੍ਰਿਸੈ ਕ੍ਰਿਸੈ ਭਗਵਤੀ ਛੰਦ। ਤੁਆ ਪ੍ਰਸਾਦ ਕਥਤੇ ਕਿਆ ਛਿਜ ਦੇਸੈ, ਕਿਆ ਭਿਜ ਭੇਸੈ, ਕਿਆ ਗੰਜ ਕਰਮੈ, ਕਿਆ ਭੰਜ ਭਰਮੈ, ਕਿਆ ਭਿਜ ਲੋਕੈ, ਕਿਆ ਦਿੱਤ ਸੋਕੈ, ਕਿਆ ਧੂਤ ਵਰਨੈ, ਕਹਿ ਵਿਭੂਤ ਕਰਨੈ, ਕਹਿ ਰਾਜੰਗ ਪ੍ਰਭਾ ਹੈ, ਕਹਿ ਧਰਮੰਗ ਤੁਝਾ ਹੈ, ਕਿਆ ਸੋਕ ਵਰਨੈ, ਕਹਿ ਸਰਬਾ ਆਭਰਨੈ, ਕਹਿ ਜਗਤੰਗ ਕ੍ਰਿਤੀ ਹੈ, ਕਹਿ ਛਤਰੰਗ ਛਤਰੀ ਹੈ, ਕਹਿ ਬ੍ਰਹਮੰਗ ਸਰੂਪ ਹੈ, ਕਹਿ ਅਨੁਭਵ ਅਨੂਪ ਹੈ, ਕਹਿ ਆਦਿ ਦੇਵ ਹੈ, ਕਹਿ ਆਪ ਅਭੇਵ ਹੈ, ਕਹਿ ਚਿਤਰੰਗ ਬਹੀਨ ਹੈ, ਕਹਿ ਕਹਿ ਅਧੀਨ ਹੈ, ਕਹਿ ਰੋਜੀ ਰਜਾਕੈ ਰਹੀਮੇ ਰਿਹਾਕੈ, ਕਹਿ ਪਾਕ ਬੇਐਬ ਹੈ, ਕਿ ਗੈਬੁਲ ਗੈਬ ਹੈ, ਕਿ ਅਫੁਲ ਗੁਣਾ ਹੈ, ਕਹਿ ਸਾਹਣ ਸਾਹ ਹੈ, ਕਿ ਕਾਰਨ ਕੁਣਿੰਦ ਹੈ, ਕਿ ਰੋਜੀ ਦੇਹਾਂਦ ਹੈ, ਕਿ ਰਾਜਕ ਰਹੀਮ ਹੈ, ਕਿ ਕਰਮੰਗ ਕਰੀਮ ਹੈ, ਕਿ ਸਰਬੰਕਲੀ ਹੈ, ਕਿ ਸਰਬੰਗਦਲੀ ਹੈ, ਕਿ ਸਰਬਤਰ ਮਾਨਿਆ, ਕਿ ਸਰਬਤਰ ਦਾਨਿਆ, ਕਿ ਸਰਬਤਰ ਗਾਉਣਾ, ਕਿ ਸਰਬਤਰ ਭਾਉਣਾ, ਕਿ ਸਰਬਤਰ ਦੇਸੈ, ਕਿ ਸਰਬਤਰ ਭੇਸੈ, ਕਿ ਸਰਬਤਰ ਰਾਜੈ, ਕਿ ਸਰਬਤਰ ਸਾਜੈ, ਕਿ ਸਰਬਤਰ ਦੀਨੈ, ਕਿ ਸਰਬਤਰ ਲੀਨੈ, ਕਿ ਸਰਬਤਰ ਜਾਹੋ, ਕਿ ਸਰਬਤਰ ਭਾਹੋ, ਕੇ ਸਰਬਤਰ ਦੇਸੈ, ਕੇ ਸਰਬਤਰ ਭੇਸੈ, ਕੇ ਸਰਬਤਰ ਕਾਲੈ, ਕੇ ਸਰਬਤਰ ਪਾਲੈ, ਕੇ ਸਰਬਤਰ ਹੰਤਾ, ਕੇ ਸਰਬਤਰ ਗੰਤਾ, ਕੇ ਸਰਬਤਰ ਭੇਖੀ, ਕੇ ਸਰਬਤਰ ਭੇਖੀ, ਕੇ ਸਰਬਤਰ ਕਾਜੈ, ਕੇ ਸਰਬਤਰ ਰਾਜੈ, ਕੇ ਸਰਬਤਰ ਸੁਖ ਹੈ, ਕੇ ਸਰਬਤਰ ਭੁੱਖ ਹੈ, ਕੇ ਸਰਬਤਰ ਤ੍ਰਾਣੈ, ਕੇ ਸਰਬਤਰ ਪ੍ਰਾਣੈ, ਕੇ ਸਰਬਤਰ ਦੇਸੈ, ਕੇ ਸਰਬਤਰ ਭੇਸੈ, ਕੇ ਸਰਬਤਰ ਮਾਨਿਆ ਸਦੈਵੰਗ ਪ੍ਰਧਾਨਿਆ, ਕੇ ਸਰਬਤਰ ਜਾਪਿਆ, ਕੇ ਸਰਬਤਰ ਥਾਪਿਆ, ਕੇ ਸਰਬਤਰ ਭਾਨੈ, ਕੇ ਸਰਬਤਰ ਮਾਨੈ, ਕੇ ਸਰਬਤਰ ਇੰਦ੍ਰੈ, ਕੇ ਸਰਬਤਰ ਚੰਦ੍ਰੈ, ਕਹਿ ਸਰਬੰਗ ਕਲੀ ਮੈਂ, ਕਹਿ ਪਰਮੰਖ ਹੀ ਮੈਂ, ਕਹਿ ਅਕਲ ਅਲਾਮੈ, ਕਿ ਸਾਹਿਬ ਕਲਾਮੈ, ਕਿ ਹੁਸਨਲ ਵਜੂ ਹੈ, ਤਮਾਮੁਲ ਰਜੂ ਹੈ, ਹਮੇਸਲ ਸਲਾਮੈ, ਸਲੀਖਤ ਮੁਦਾਮੈ, ਗਨੀਮੁਲ ਸਿਕਸਤੈ, ਗਰੀਬੁਲ ਪਰਸਤੈ, ਬਿਲੰਦੁਲ ਮਕਾਨੈ, ਜਮੀਨੁਲ ਜਮਾਨੈ, ਤਮੀਜੁਲ ਤਮਾਮੈ, ਰਜੂਅਲ ਨਿਧਾਨੈ, ਹਰੀਫੁਲ ਅਜੀਮੈ, ਰਜਾਇਕ ਯਕੀਨੈ, ਅਨੇਕੁਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜੁਲ ਨਿਵਾਜ ਹੈ, ਗਨੀਮੁਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਯੁਗਤ ਸੁਦਾ ਹੈ।

ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰਗ ਤ੍ਰਿਪਾਦੇ ਅਗੰਜੇ ਅਗਾਧੇ ਸੋਭੰਗ ਸਰਭਾਗੇ ਸੁਸਰਭਾਨੁਰਾਗੈ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਅਛੂਤ ਹੈ ਕੈ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ।

ਭਗਵਤੀ ਛੰਦ ਤੁਹਾ ਪ੍ਰਸਾਦ ਕਹਿ ਜਾਹਰ ਜਹੂਰ ਹੈ ਕਹਿ ਹਾਜ਼ਰ ਹਜ਼ੂਰ ਹੈ ਹਮੇਸਲ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦੇ ਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਿਕਨ ਹੈ ਰਾਸਲ ਫਿਕਨ ਹੈ ਕਲੰਕ ਪ੍ਰਣਾਸ ਹੈ ਸਮਸਤਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕੇ ਰਾਹ ਹੈ ਕਹਿ ਨਰਕੰਗ ਪ੍ਰਣਾਸ ਹੈ ਬੇਹਸਤਲ ਨਿਵਾਸ ਹੈ ਕੇਸਰ ਬੁਲਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤੁਲ ਅਜੀਜ਼ ਹੈ ਪਰੰਗ ਪਰਮੀਸ ਹੈ ਸਮਸਤੁਲ ਅਧੀਸ ਹੈ ਆਦੇਸੁਲ ਅਲੇਖ ਹੈ ਹਮੇਸੁਲ ਅਭੇਖ ਹੈ ਜੀ ਮੀਨੁਲ ਜਮਾਹ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕੈਜੁਰ ਅਜਮਾਲ ਹੈ ਕੈ ਅਚਲੰਗ ਪ੍ਰਕਾਸ਼ ਹੈ ਕੈ ਅਮਿਤੋ ਸੁਭਾਸ ਹੈ ਕੈ ਅਜਬ ਸਰੂਪ ਹੈ ਕੈ ਅਮਿਤੋ ਅਭਿਭੂਤ ਹੈ ਕਿਆ ਅਮਿਤੋ ਪਸਾਹ ਹੈ ਕਿਆ ਆਤਮ ਪ੍ਰਭਾ ਹੈ ਕਿਆ ਅਚਲੰਗ ਅਨੰਗ ਹੈ ਕਿਆ ਅਮਿਤੋ ਅਭੰਗ ਹੈ ਮਦ ਭਾਰ ਛੰਦ ਤੁਹ ਪ੍ਰਸਾਦ ਮੁਣ ਮਣ ਪ੍ਰਣਾਮ ਗੁਣ ਗਣ ਮਦਾਮ ਅਰ ਬਰ ਅਗੰਜ ਹਰ ਨਰ ਪ੍ਰਭਾ

ਹਰੀ ਬੋਲ ਮਣਾ ਛੰਦ ਤੁਹ ਪ੍ਰਸਾਦ ਕਰੁਣਾਲਿਆ ਹੈ ਅਰ ਘਾਲਿਆ ਹੈ ਖਲ ਖੰਡਣ ਹੈ ਮਹਿ ਮੰਡਣ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰਕਰ ਹੈ ਸਰਬੰਕਰ ਹੈ ਸਰਬ ਪਾਸੇ ਹੈ ਸਰਬਨਾਸ਼ਯ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡ

ਸੁਹਾਈਏ। ਸਰਾਵਕ ਸੁੱਧ ਸਮੂਹ ਸਿਧਾਣ ਕੇ ਦੇਖ ਰਿਓ ਘਰ ਯੋਗ ਜਤੀ ਕੇ, ਸੂਰ ਸੁਰਾਰਦਨ ਸੁੱਧ ਸੁਧਾਰਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹੇ ਹੋ, ਮਤ ਕਹੋ ਨਾ ਦੇਖੇ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨੇ ਕਰਤੀ ਕੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਤੰਗ ਸੁਰੰਗ ਸਵਾਰੇ, ਘੋੜ ਤੁਰੰਗ ਕੁਰੰਗ ਸਿੱਖ ਉਦਤ, ਪਾਉਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਣ ਕੇ ਭੂ ਭਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ, ਇਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕਉ ਨਾਂਗੇ ਹੀ ਪਾਏ ਪਧਾਰੇ, ਜੀਤ ਫਿਰ ਐਸਾ ਵਿਦੇਸ਼ ਦਿਸਾਣ ਕੋ, ਵੱਡ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਣ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਾਣ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ, ਤੀਰਥ ਨਾਂ ਦਿਆ ਦਮਦਾਨ, ਸੋ ਸੰਜਮ ਨੇਮ ਅਨੇਕ ਵਿਸਿੱਖ ਹੈ, ਵੇਦ ਪੁਰਾਣ ਕਤੇਬ ਕੁਰਾਨ, ਜੀ ਮੀਨ ਜਮਾਨ ਸਬਾਣ ਕੇ ਪੇਖੈ, ਪਾਉਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰ ਕ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ, ਸੁੱਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸਨਾਹ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ, ਤੋਰ ਅਰੀਨ ਮਰੋਰ ਮਵਾਸਨ, ਮਾਤੇ ਮਤੰਗਣ ਮਾਣ ਮਲੈਂਗੇ, ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬਿਨ, ਚਾਗ ਜਹਾਨ ਨਿਦਾਨ ਚੱਲੇਂਗੇ, ਵੀਰ ਅਪਾਰ ਵੱਡੇ ਬਰਿਆਰ, ਵਿਚਾਰੈ ਸਾਰ ਕੀ ਧਾਰ ਪਛਾਇਆ, ਤੋਰ ਦੇਸ ਮਲਿੰਦ ਮਵਾਸਨ, ਮਾਤੇ ਗਜਾਣ ਕੇ ਮਾਣ ਮਲਿਆ, ਗਾੜੇ ਗੜਾਣ ਕੇ ਤੋੜਨ ਹਾਰ, ਸੋ ਬਾਤਨ ਹੀ ਚੱਕ ਚਾਰ ਲਵਿਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾ ਚਿਕ ਅਨੇਕ ਸੋ ਏਕ ਦਵਿਆ, ਦਾਨਵ ਦੇਵ ਨਿੰਦਨ ਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿੱਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁੰਨ ਪ੍ਰਤਾਪਨ ਬਾੜ ਜੈ ਧੁਨ, ਪਾਪਣ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਵੈਵ ਲੋਕ ਚਪੈਂਗੇ, ਮਾਨਵ ਇੰਦਰ ਗਜਿੰਦਰ ਨਰਾ ਧਪ, ਜਉਂ ਤ੍ਰ ਲੋਕ ਰਾਜ ਕਰੈਂਗੇ, ਕੋਟ ਸਨਾਨ ਗਦਾ ਗਜਾਦਿਕ ਦਾਨ, ਅਨੇਕ ਸੁ ਅੰਬਰ ਸਾਜ ਬਰੈਂਗੇ, ਬ੍ਰਹਮ ਹੇਸਰ ਬਿਸਨ ਸਚੀਪਤ, ਅੰਤ ਫਸੇ ਜਮ ਫਾਸ ਪਰੈਂਗੇ, ਜੇ ਨਰਸਰੀ ਪਤ ਕੇ ਪ੍ਰਸ ਹੈ, ਪਗ ਤੇ ਨਰ ਫੇਰ ਨਾ ਦੇਹ ਧਰੈਂਗੇ, ਕਹਾਂ ਭਇਓ ਜੋ ਦੋ ਲੋਚਨ, ਮੂੰਦ ਕੈ ਬੈਠ ਰਹਿਓ ਪਗ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਹ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਵਿਖਿਆਣ, ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹਾਉ ਸੁਨ ਲੇ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਾਹੂ ਲੈ ਪਾਹਣ ਪੂਜ ਧਰਿਓ, ਸਿਰ ਕਾਹੂ ਲੈ ਲਿੰਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਇਓ, ਕਉ ਬਤਾਨ ਕੋ ਪੂਜਤ ਹੈ ਪਸ, ਕਉ ਮ੍ਰਿਤਾਨ ਕੋ ਪੂਜਨ ਧਾਇਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰ, ਹਮਰੇ ਦੁਸ਼ਟ ਸਭੈ ਤੁਮ ਘਾਵ ਹੋ, ਆਫਾ ਦੈ ਮੋਹਿ ਬਚਾਵ ਹੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਰੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕਉ ਆਜ ਸੰਘਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈਂ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ ਹੈ, ਆਪ ਹਾਦੈ ਮੁਝੈ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਰ ਜੂ ਕਰੇ ਹੋ ਰੱਛਾ, ਰਾਖ ਲਿਹੋ ਮੋਹੇ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਵਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਣ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਵਣ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਣ ਕਾਲ ਸਭ ਜਗਤ ਬਨਾਇਓ, ਦੇਵ ਦੈ ਜਸ਼ਨ ਪੁਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਹੋ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਣ ਕੋ ਸਭ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਵਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਾਵੇ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬਿਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝੀ ਉਚਾਰੈ, ਤੁਮ ਸਭ ਹੀ ਤੇ ਰਹਤ।

ਬਾਰੀ ਸਰਬ ਠੌਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਣਛਤ ਫਲ ਪਾਵੈ ਸੋਈ ਦੂਖ ਨਾ ਤਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਾਹੈ ਸੋ ਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹੈ ਹਉ ਜੋ ਯਾ ਕੀ ਏਕ ਵਾਰ ਚਉ ਪਈ ਕੋ ਕਹੈ ਚਉ ਪਈ ਸੰਬਤ ਸਤ੍ਰਹਿ ਸਹਸ ਭਣਿਜੈ ਅਰਧ ਸਹਸ ਭੁਣ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਨੇਕ ਹੈ ਮਤ ਏਕ ਨਾ ਮਾਨਿਓ ਸਿਮ੍ਰਿਤ ਸਾਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਾਜ ਛੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸਬਦੋਤਾ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰਸ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਨੇਸ਼ਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵੱਡੇ ਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਵਾਜ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਣਵਾਰੀਆ, ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸਨੋਂ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵਏ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਕਮ ਮਨਿਹੋ ਗੁਰੂ ਕੇ, ਰਾਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ ਇਹ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂਜੈ ਦੇਖਦਾ, ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਆ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਹੈ ਤਾਂ ਵੇਖੈ ਹੈ, ਸਭ ਤੂੰ ਹੈ ਜਿਨ ਜਗਤ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਣ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਦੇਵ ਪਾਏ, ਇੱਕ ਵੇਖ ਪਰਸਣ ਆਇਆ। ਲਭ ਲੋਭ ਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੋ ਆਪ ਤੁਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹੰਕੇਰੀ, ਬਿਖ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗਹੋ ਜੁਗ ਨਿਰਾਲੀ। ਜਿਉ ਤੂੰ ਚਲਾਇ ਹੈ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਉ ਤੂੰ ਚਲਾਇ ਹੈ ਤਿਵੈ ਚੱਲੈ ਹੈ, ਜਿੰਨਾ ਮਾਰਗ ਪਾਵ ਹੇ, ਕਰ ਕਿਰਪਾ ਜਿਨ ਨਾਮ ਲਾਇ ਹੈ, ਸੇ ਹਰ ਹਰ ਸਦਾ ਧਿਆਵ ਹੇ।
ਜਿਸਨੋ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਿਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਿਤ ਸੰਗਤ ਸਵਾਈਆ ਕਹਦੇ ਪੁਇਤ ਸੁਣਦੇ ਪੁਇਤ ਸੇ ਪੁਇਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪੁਇਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਾਜਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ ਕਹੈ ਨਾਨਕ ਗੁਰਪ੍ਰਸਾਦੀ ਸਹਜ ਉਪਜੈ ਸਹਿਸਾ ਵਜਾਏ ਜੀਓ ਮੈਲੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋਂ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਹੈ ਜਿਉ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ ਜੀਓ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਣਿ ਅਵਰ ਨਾ ਜਾਣੈ ਕੋਏ ਕਹੈ ਨਾਨਕ ਸੁਣਹੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰੰਗ ਪਾਣੀ ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦਰ ਤਨ ਹੈ ਹੀਰੇ ਜਿਤ ਜੜਾਓ ਸਬਦਰ ਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕ ਸਿਉ ਲਿਵਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੋ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ ਮਨਹੋਂ ਕਿਉਂ ਵਿਸਾਰੀਐ ਏ ਵਰਦਾਤਾ ਜੇ ਅਗਣ ਮਹਿ ਆਹਾਰ ਪਹੁੰਚਾ ਵਏ ਉਸਨੋ ਕਿਹੋ ਪੁਹੈ ਨਾ ਸਕੀ ਜਿਸਨੋ ਆਪਣੀ ਲਿਵਲਾਵੇ ਆਪਣੀ ਲਿਵਿਆ ਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕੇ ਵਰਦਾਤਾ ਸੋ ਕਿਉਂ ਮਨਹੋਂ ਵਿਸਾਰੀਐ ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਰ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿੱਚ ਉਹ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਓ ਲਾਹਾ ਖਟਿਹੋ ਦਿਹਾੜੀ
ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਅਸਨਾ ਤੂੰ ਅੰਦਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਿਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅੰਦਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰੇ ਆ ਹਰ ਤੁਮ ਹੈ, ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆ ਪਏ, ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ। ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ ਕਹਿ ਕਰਮ ਕਮਾਇਆ, ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਣ ਅਵਰ ਨਾ ਦੇਖੋ ਕੋਈ, ਹਰ ਬਿਣ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਣ ਅਵਰ ਨਾ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ, ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ। ਸਾਚੇ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਿੱਤਰ ਹੋਵਹੋ, ਸਾਚੈ ਸੁਣਨੈ ਨੋ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਣੀ ਕਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਦ ਤਿਸਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵ ਹੋ, ਗਾਵੋ ਤਾਂ ਸੋਹਿਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾਤ ਦੁਭਾਵ ਹੈ ਗੁਰਮੁਖ ਜਨਾ ਬੁਝਾਵ ਹੈ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ, ਕਹਿ ਨਾਨਕ ਸੱਚ ਸੋਹਿਲਾ

Vaheguru, Vaheguru, Vaheguru, Vaheguru, Vaheguru, Vaheguru.

Why?

对。

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ, ਜਿਹਨੇ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ। ਸਭ ਦੀਆਂ ਹਾਜ਼ਰੀਆਂ ਦਰ ਕੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਔਰ ਸਭ ਤੋਂ ਵੱਡਾ ਸ਼ੁਕਰਾਨਾ ਹੈ ਮਹਾਰਾਜ ਜੀ ਨੇ ਆਪਣੇ ਚਰਨਾਂ ਵਿੱਚ ਬੈਠਣ ਦਾ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਕਬੀਰ ਏਕ ਕਰੀ ਆਦਿ ਕਰੀ ਆਦਿ ਹੂੰ ਤੇ ਆਦਿ, ਭਗਤਨ ਸੇਤੀ ਗੋਸ਼ਟੇ ਜੋ ਕਿਨੇ ਸੋਲਾ। ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਹੈ, ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਹਨ। ਸਿੰਘਾਂ ਨੇ ਬੇਨਤੀ ਕੀਤੀ ਸੀ ਅਨੰਦਪੁਰ ਸਾਹਿਬ ਮਹਾਰਾਜ, ਕਿਰਪਾ ਕਰੋ, ਮਿਹਰ ਕਰੋ, ਸ਼ੁੱਧ ਬਾਣੀ ਪੜ੍ਹਾਓ, ਮਹਾਰਾਜ ਕਿਰਪਾ ਕਰੋ। ਪਾਤਸ਼ਾਹ ਜੀ ਨੇ ਆਖਿਆ ਸੀ, ਸਿੰਘੋ ਅਜੇ ਜੰਗਾਂ ਯੁੱਧਾਂ ਦਾ ਸਮਾਂ ਹੈ, ਇੱਕ ਦਿਨ ਐਸਾ ਸਮਾਂ ਆਏਗਾ ਸਾਰੀ ਬਾਣੀ ਪੜ੍ਹਾਵਾਂਗੇ ਵੀ, ਕਥਾ ਵੀ ਸੁਣਾਵਾਂਗੇ, ਅਰਥ ਵੀ ਕਰਾਂਗੇ। ਅਤੇ ਉਹ ਸਮਾਂ ਆਇਆ ਜਦੋਂ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚੇ। ਸਾਰਾ ਸਰਬੰਸ ਕੁਰਬਾਨ ਕਰਕੇ, ਜਾਨਾਂ ਤੋਂ ਪਿਆਰੇ ਸਿੰਘ ਕੁਰਬਾਨ ਕਰਕੇ, ਗੁਰੂ ਮਹਾਰਾਜ ਜੀ ਨੇ ਸਾਬੋ ਕੀ ਤਲਵੰਡੀ 'ਤੇ ਜਾ ਕੇ ਦਮ ਲਿਆ, ਕਮਰ ਕਾਸਾ ਖੋਲ੍ਹਿਆ, ਤਾਂ ਹੀ ਉਸ ਧਰਤੀ ਦਾ ਨਾਮ ਦਮਦਮਾ ਸਾਹਿਬ ਹੈ। ਮਹਾਰਾਜ ਜੀ ਨੇ ਆਖਿਆ, ਗੁਰੂ ਪਿਆਰਿਆਂ ਨੂੰ ਜਾ ਕੇ ਕਰਤਾਰਪੁਰ ਤੋਂ ਜਾਓ, ਧੀਰ ਮਲੀਆਂ ਦੇ ਕੋਲ ਉਸ ਮਹਾਰਾਜ ਦੇ ਸਰੂਪ ਲੈ ਕੇ ਆਓ, ਜੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਸਰੂਪ ਤਿਆਰ ਕੀਤਾ। ਅਤੇ ਗੁਰੂ ਪਿਆਰੇ ਆਏ, ਧੀਰ ਮਲੀਆਂ ਨੇ ਜਵਾਬ ਦੇ ਦਿੱਤਾ, ਆਖਣ ਲੱਗੇ, ਨਹੀਂ, ਗੁਰੂ ਸਮਰੱਥ ਹੈ ਅਤੇ ਬਾਣੀ ਰਚ ਲੈ। ਸਿੰਘਾਂ ਨੇ ਆ ਕੇ ਉਸੇ ਤਰ੍ਹਾਂ ਮਹਾਰਾਜ ਜੀ ਨੂੰ ਬੋਲ ਆ ਕੇ, ਮਹਾਰਾਜ ਇਹ ਬੋਲ ਆ ਕੇ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਆਖਣ ਲੱਗੇ, ਠੀਕ ਹੈ। ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ, ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਕਲਮਾ ਬਣਾਉਣ ਦੀ ਸੇਵਾ, ਸਿਆਹੀ ਬਣਾਉਣ ਦੀ ਸੇਵਾ ਬਖਸ਼ੀ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਬਾਣੀ ਆਪਣੀ ਰਸਨਾ ਤੋਂ ਉਚਾਰਨ ਕੀਤੀ। ਆਖੋ ਸਤਨਾਮ। ਕਹਿੰਦੇ ਅੰਮ੍ਰਿਤ ਵੇਲੇ ਬਾਣੀ ਉਚਾਰਦੇ, ਭਾਈ ਮਨੀ ਸਿੰਘ ਜੀ ਨਾਲ ਨਾਲ ਲਿਖਦੇ, ਸ਼ਾਮ ਨੂੰ ਉਸੇ ਬਾਣੀ ਦੀ ਕਥਾ। ਛੇ ਗੁਰੂ ਸਾਹਿਬਾਨਾਂ ਦੀ ਬਾਣੀ ਔਰ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਰਜ ਕੀਤੀ ਮਹਾਰਾਜ ਜੀ ਨੇ, 15 ਭਗਤਾਂ ਦੀ ਬਾਣੀ, 11 ਭੱਟ ਸਾਹਿਬਾਨਾਂ ਦੀ ਬਾਣੀ,
ਚਾਰ ਗੁਰਸਿੱਖਾਂ ਦੀ ਬਾਣੀ। ਔਰ ਅੱਜ ਦੇ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੰਪੂਰਨਤਾ ਹੋ। ਔਰ ਜੋ ਸਿਆਹੀ ਬਚ ਗਈ ਉੱਥੇ ਅੱਜ ਗੁਰਦੁਆਰਾ ਲਿਖਣਸਰ ਸਾਹਿਬ ਬਣਿਆ ਹੈ, ਸਰੋਵਰ ਦੇ ਵਿੱਚ ਪਾ ਦਿੱਤੀ ਗਈ। ਔਰ ਉੱਥੇ ਇਹ ਵਰ ਹੈ, ਜਿਹੜੇ ਬੱਚੇ ਪੜ੍ਹਨ ਦੇ ਵਿੱਚ ਕਮਜ਼ੋਰ ਹਨ ਉਹ ਉੱਥੇ ਜਾ ਕੇ ਫੱਟੀ ਲਿਖਦੇ ਹਨ, ਗੁਰਮੁਖੀ ਲਿਖਦੇ ਹਨ। ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਸਰੂਪ ਸੰਪੂਰਨਤਾ ਹੋਈ ਅਤੇ ਉੱਥੇ ਮਹਾਰਾਜ ਜੀ ਨੇ ਫਿਰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ। ਇੱਕ ਚੌਂਕੜੇ ਦੇ ਵਿੱਚ ਬੈਠ ਕੇ ਮਹਾਰਾਜ ਜੀ ਨੇ ਸਾਰੀ ਬਾਣੀ ਸਰਵਣ ਕੀਤੀ। 25 ਸਿੰਘਾਂ ਦੀ ਮਰਿਆਦਾ ਉੱਥੋਂ ਸ਼ੁਰੂ ਹੋਈ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ, ਇਸੇ ਸਰੂਪ ਨੂੰ ਹਜ਼ੂਰ ਸਾਹਿਬ ਦੀ ਧਰਤੀ 'ਤੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ। ਸਾਰੇ ਖਾਲਸੇ ਪੰਥ ਨੂੰ ਇਹ ਹੁਕਮ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ, ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮੰਨਣਾ ਕਿਵੇਂ? ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਹੈ ਖੋਜ ਸ਼ਬਦ ਮੈਂ। ਅਨੇਕ ਹੈ ਫਿਰ ਏਕ ਹੈ। 10 ਗੁਰੂ ਸਾਹਿਬਾਨਾਂ ਦੀ ਸਾਰੀ ਪਾਵਰ, ਸਾਰੀ ਭਗਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਮਹਾਰਾਜ ਕਹਿੰਦੇ ਨੇ ਪ੍ਰਗਟ ਰੂਪ ਜਾਣ ਕੇ ਸੇਵਾ ਕਰਨੀ, ਅਤੇ ਇਹ ਸੇਵਾ ਕੀਤੀ ਬ੍ਰਹਮ ਗਿਆਨੀ ਸ਼੍ਰੀ ਮਾਨ ਸੰਤ ਭਵਨ ਆਨੰਦ ਸਿੰਘ ਨਾਨਕਸਰ ਵਾਲੇ ਮਹਾਂਪੁਰਖਾਂ ਨੇ। ਪ੍ਰਗਟ ਰੂਪ ਜਾਣਿਆ, ਕਹਿੰਦੇ ਗਰਮੀਆਂ ਦੇ ਦਿਨਾਂ ਵਿੱਚ ਮਹਾਂਪੁਰਖ ਸਾਰੀ ਸਾਰੀ ਰਾਤ ਮਹਾਰਾਜ ਜੀ ਦੇ ਪਾਵਨ ਪੁੱਤਰ ਸਰੂਪ ਆਪਣੇ ਸਿਰ 'ਤੇ ਚੁੱਕ ਕੇ ਮਹਾਰਾਜ ਜੀ ਨੂੰ ਸੈਰ ਕਰਾਇਆ ਕਰਦੇ ਸੀ। ਇਹ ਗਰਮੀਆਂ ਦੇ ਦਿਨ ਹਨ, ਮਹਾਰਾਜ ਜੀ ਨੂੰ ਸੈਰ ਕਰਾ ਰਹੇ। ਅਤੇ ਐਸਾ ਪ੍ਰਗਟ ਰੂਪ ਜਾਣਿਆ, ਐਸੀ ਸੇਵਾ ਕਮਾਈ, ਐਸੀ ਸ਼ਰਧਾ ਭਾਵਨਾ, ਅੱਜ ਪੂਰੀ ਦੁਨੀਆ ਉਹਨਾਂ ਮਹਾਂਪੁਰਖਾਂ ਨੂੰ ਯਾਦ ਕਰ ਰਹੀ ਹੈ। ਜਿੱਥੇ ਇੱਕ ਸ਼ਬਦ ਲਿਖਿਆ ਜਾਂਦਾ ਹੈ ਨਾ, ਉੱਥੇ ਸਾਰੀ ਦੁਨੀਆ ਨਮਸਕਾਰਾਂ ਕਰਨ ਲੱਗ ਜਾਂਦੀ ਹੈ। ਕਿਹੜਾ? ਨਾਨਕ ਸਰ। ਭਾਵ ਨਾਨਕ ਸਰ ਸ਼ਬਦ ਦਾ ਅਰਥ ਪਤਾ ਕੀ ਹੈ? ਉਹ ਸਰੋਵਰ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਵਰਸਦੀ ਹੈ। ਇਹ ਸ਼ਬਦ ਪਾਕਿਸਤਾਨ ਤੋਂ ਇਹ ਸ਼ਬਦ ਦੀ ਆਰੰਭਤਾ ਹੋਈ ਸੀ। ਸਾਧਸੰਗ ਸਭ ਤੋਂ ਪਹਿਲਾਂ ਨਾਨਕ ਸਰ ਪਾਕਿਸਤਾਨ ਵਿੱਚ ਬਣਿਆ ਸੀ। ਸਰ ਦਾ ਅਰਥ ਹੁੰਦਾ ਹੈ ਸਰੋਵਰ। ਇਹ ਬਾਣੀ ਰੂਪੀ ਸਰੋਵਰ ਹੈ, ਜਿਹੜਾ ਹਿਰਦਾ ਇਸ ਬਾਣੀ ਰੂਪੀ ਸਰੋਵਰ ਦੇ ਵਿੱਚ ਇੱਕ ਚੁੱਪੀ ਮਾਰ ਲੈਂਦਾ ਹੈ ਉਹਦਾ ਬਣ ਕੇ ਰਹਿ ਜਾਂਦਾ। ਖੁਦ ਸਤਨਾ 9 ਵਜੇ ਆਰੰਭ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ ਔਰ ਦੀਵਾਨ ਸਜਣਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਆਓ ਹੁਣ ਗੁਰੂ ਪਿਆਰਿਆਂ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਉੱਥੇ ਸੱਚੇ ਹੀ

0: ਬਿਸਮਾਤ ਕਾਣੀ ਬਿਸਮਾਤ ਸਾਧ ਲਗੇ ਪਰਾਣੀ
1: ਬਿਸਮਾਤ ਸੰਜੋ ਬਿਸਮਾਤ ਬਜੋ
0: ਬਿਸਮਾਤ ਭੁੱਖ ਬਿਸਮਾਤ ਬਿਸਮਾਤ ਸਿਫਤ ਬਿਸਮਾਤ।

Jeho dílo bude jen

ਸਤਿਗੁਰ ਵਿੱਚ ਆਪ ਰੱਖੀ ਹੋਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਸ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾ

ਸੁਣੀ ਮੰਦੇ ਪੈਰ ਨਾ ਰੱਖਿਓ ਕਰ ਸੁਕਰਤ ਧਰਮ ਕਮਾਇਆ ਹੁਣ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਚੜੇ ਸੁਆਇਆ

ਇੱਕ ਮੂਲ ਨਾ ਬੁੱਝਣੇ ਆਪਣਾ ਅਣਹੋਂਦਾ ਆਪ ਗਿਣਾਇੰਦੇ ਆਉਂ ਢਾਡੀ ਕਾ ਨੀਚ ਜਾਤ

ਕੂੜਾ ਲਾਲਚ ਛੱਡ ਗਏ ਹੋਏ ਇੱਕ ਮਨ ਲੱਖ ਪਿਆਈਐ ਪਾਲਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ

ਕਾਲਾ ਕਾਲੇ ਕਾਲ ਨਾ ਦੇਵੇ ਹੋ ਨਾਉ ਵਿਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਇਆ ਹਾਰੀਐ।

ਕਰ ਉਪਦੇਸ਼ ਗਿਆਨ ਅੰਜਨ ਦੀਆ ਇਹ ਨਿਰੰਤਰੀ ਜਗਤ ਨਿਹਾਲਿਆ ਬਸ ਮਛੋੜ ਦੂਜੇ।

ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਾਹ ਟੁੱਠੇ ਨਿਉ ਨਿਤ ਪਾਈਆਂ ਸਹਿ ਟੁੱਠੇ ਨਿਉ ਨਿਤ ਪਾਈਆਂ ਵਾਹਿਗੁਰੂ ਜੀ।

सो कर जति सर जाए, सो कर जति सर जाए, सो द खालसा वाहेगुरु जी की फतेह।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ

ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ, ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਖ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਝਰਖੜੀਆਂ 'ਤੇ ਚੜੇ, ਆਰਿਆਂ ਨਾਲ ਚਰਾਏ ਗਏ, ਸਿੱਖੀ ਸਿਦਕ ਕੇਸਾਂ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰੱਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹੀਦ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਅਨੇਕਾਂ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ

ਵੇਲੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਨਜ਼ਾਰੇ ਦੇ ਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਸਤਿਗੁਰੂ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਅੰਮ੍ਰਿਤ ਵੇਲੇ ਦੀਆਂ ਪਾਵਨ ਬਾਣੀਆਂ ਦੇ ਨਿਤਨੇਮ ਦੇ ਜਾਪ ਵਾਹਿਗੁਰੂ ਸਿਮਰਨ ਜਾਪ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਣਾ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾ ਮਈ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਭੋਗ ਲੱਗਿਆ ਸੀ ਪ੍ਰਸਾਦ, ਪਿਆਰੀ ਸਾਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਕਰੋ। ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਭਾਵੈ ਸੋ ਪਰਵਾਣ ਸੋ ਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਪਤ ਖਸਮ।

ਬਾਣੀ ਤਤ ਹੈ ਗੁਰਮੁਖ ਵਸਤ ਮਾਨਿਆ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੇ ਮਨਿਆ ਇਹ ਹਿਰਦੇ ਕਮ ਪ੍ਰਗਾਸਿਆ ਜੋਤੀ ਜੋਤ ਮਿਲਾਇ ਨਾਨ ਸਤਿਗੁਰ ਤਿੰਨ ਕੋ ਮੇਲਿਓ ਨ ਜਿਨ ਤੁਰ ਮਤ ਤੂੰ ਭਾਗ ਲਿਖਾਏ ਅੰਦਰ ਤਿਸਨਾ ਅੱਗ ਹੈ ਮਨ ਨੂੰ ਭੁੱਖ ਨਾ ਜਾਏ ਮੋਹ ਕਟਾਮ ਸਭ ਕੂੜ ਹੈ ਕੂੜ ਅਲ ਵਟਾਏ ਅੰਦਨ ਚਿੰਤਾ ਚਿੰਤ ਵੈ ਚਿੰਤਾ ਵੱਧਾ ਜਾਏ

ਸਤਸੰਗ ਸਤਿਗੁਰ ਸਿਮ ਦੀ ਅਰ ਮੇਲੀ ਗੁਰ ਮਿਲਾਈ ਇਹ ਭਵਜਲ ਜਗਤ ਸੰਸਾਰ ਹੈ ਗੁਰਬੋਧ ਨਾਮ ਕਰਾਇ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾ ਲੰਘਾਏ ਗੁਰਮੁਖਾਂ ਗੁਰਸਿੱਖਾਂ ਕੀ ਅਰ ਧੂੜ ਦਿਉਂ ਪਾਪੀ ਪੀਕਤ ਪਾਏ ਗੁਰਮਤਿ ਘਰ ਪਰ ਲਿਖਿਆ ਗੁਰੂ ਨਾਨਕ ਮਿਲਿਆ ਆਏ।

ਸ਼ਲੋਕ ਮਹੱਲਾ ਪੰਜਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸੇਜੇ ਮੁਖ ਨਾ ਮੜਨ ਜਿਨਿਸ ਨਾ ਦਸਾਈ ਝੜ ਝੜ ਬੰਬ ਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਇ ਧਾਲੀ ਹੂਣਾ ਪਾਲ ਪਟੰਬਰ ਭਾਈ ਸੇਤੀ ਜਾਲੇ ਧੂੜੀ ਵਿੱਚ ਲਡੰਦਰੀ ਸੋਹਾਂ ਨਾਨਕ ਕੈਸਾ ਨਾਲੇ

ਕਰਿ ਚੰਗਾ ਮਾਨ ਦੂਈ ਗਣਤ ਲਾਹੀ ਆਪਣੀ ਨਦਰ ਨਿਹਾਲੂ ਆਪੇ ਲਹੂ ਲਾਇ ਜਨ ਦੇਉ ਮਤੀ ਉਪਦੇਸ਼ ਵਿੱਚੋਂ ਭਰਮ ਜਾ ਜੋ ਤਲੇ

ਗੁਰਪੁਰ ਰਾਜਨ ਸਿਮਰਿਆ ਸਹੀ ਪੈ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੇ, ਰਸ ਪਾਪੀ ਕਰਮ ਕਮਾਵ ਦੇ ਕਰ ਦੇ ਖਾਏ ਖਾਏ, ਨਾਮ ਤਿਉ ਮਸਨ ਮਦਾਣਿਆ ਤਿਉ ਮਸੇ ਧਰਮ ਰਾਏ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹੇ ਕੀਤੋ ਪਵਨ ਪੁਨੀਤ, ਖੁਬੜੀ ਕਥਾਏ ਮਿੱਠੀ।

ਨਾਨ ਸੀਤਾ ਗਾਨ ਜਿਰਸਨਾ ਨਾਮ ਉਤਾਰਨੇ, ਮ੍ਰਿਗ ਤਿਸਨਾ ਭੇਖ ਭੁੱਲਣੇ, ਬੁੱਟੀ ਨਕਲ ਗੰਧਰਵ, ਜਿੰਨੀ ਸੱਚ ਰਾਧਿਆ, ਨਾਨਕ ਮਨ ਤਨ ਪਾਵ। ਭਗਤ ਉਦਾਰਨ ਪਾਰ ਬ੍ਰਹਮ ਸਮਰਥ ਪੁਰਖ ਉਪਾਰ, ਜਿਸ ਉਦਾਰੇ ਨਾਨਕਾ ਸੋ ਸਿਮਰੇ ਸਿਰਜਨਹਾਰ। ਦੂਜੀ ਛੋਟ ਕੁਆਟੜੀ।

ਗੁਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਯਾਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਓ। ਆਪ ਜੀ ਨੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੀ ਸੰਪੂਰਨਤਾ ਕੀਤੀ। ਭਾਈ ਮਨੀ ਸਿੰਘ ਜੀ ਨੂੰ ਲਿਖਾਈ ਲਿਖਾਰੀ ਲਾਇਆ। ਬਾਬਾ ਦੀਪ ਸਿੰਘ ਜੀ ਨੇ ਕਲਮਾ ਉਲ ਸਿਆਹੀ ਦੀ ਸੇਵਾ ਕੀਤੀ। ਪਾਤਸ਼ਾਹ ਜੀਓ ਕਿਰਪਾ ਕਰਨੀ, ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਬਾਣੀ ਦਾ ਵਾਸਾ ਕਰਨਾ। ਮਹਾਰਾਜ ਜੀਓ ਸਮੂਹ ਸੰਗਤਾਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਆਪ ਜੀ ਦਾ ਸੰਪੂਰਨਤਾ ਦਿਵਸ ਬੜੀ ਸ਼ਰਧਾ ਭਾਵਨਾ ਔਰ ਪ੍ਰੇਮ ਦੇ ਨਾਲ ਮਨਾ ਰਹੇ ਹਨ। ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਔਰ ਗੁਰੂ ਕੇ ਲੰਗਰ ਹਾਜ਼ਰ ਹਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ

ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬੁਰਾਨੰਗ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਜੁੜ ਮਿਲ ਕੇ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਤਿਕਾਰੀ ਸਤਸੰਗ ਸਤਿਗੁਰ ਜੀ ਦੀ ਬਖਸ਼ੇ ਫਤਿਹ ਦੀ ਸਾਂਝ ਪਾਓ ਸਾਰੇ ਮਾਈ ਭਾਈ ਇੱਕੋ ਵਾਰ ਆਖਣ 'ਤੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਨੇ ਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਆਪਣੀ ਨਿੱਘੀ ਗੋਦ ਵਿੱਚ ਸਾਨੂੰ ਸਭ ਨੂੰ ਬੈਠਣ ਦਾ ਸੁਭਾਗ ਜਿਸ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਹੈ। ਮਹਾਰਾਜ ਕਿਰਪਾ ਕਰਨ ਜਿੰਨੇ ਵੀ ਆਪ ਦੂਰੋਂ ਨੇੜਿਓਂ ਚੱਲ ਕੇ ਆਏ ਹੋ ਸਭਨਾਂ ਦੀ ਹਾਜ਼ਰੀ ਸਤਿਗੁਰ ਜੀ ਆਪਣੇ ਦਰ ਪ੍ਰਵਾਨ ਕਰਨ। ਆਪ ਜੀ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਤਿਗੁਰ ਜੀ ਲੇਖੇ ਵਿੱਚ ਲਾਉਣ। ਸਭਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨ, ਕਿਉਂਕਿ ਬਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ, ਬਿਸਰ ਨਾਹੀਂ ਦਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗੁਰਮੁਖ ਪਿਆਰਿਆਂ ਵੱਲੋਂ ਆਪਣੇ ਗੁਰੂ ਘਰ ਵਿਖੇ ਬਾਬਾ ਆਨੰਦ ਸਿੰਘ ਜੀ ਤਿਨ੍ਹਾਂ ਦੀ ਬਰਸੀ ਜਿਹੜੀ ਹੈ ਗੁਰੂ ਪਿਆਰਿਓ ਉਹ ਮਨਾਈ ਜਾ ਰਹੀ ਹੈ। ਪਿਛਲੇ ਸ਼ੁੱਕਰਵਾਰ ਤੋਂ ਗੁਰੂ ਘਰ ਵਿਖੇ ਸ਼੍ਰੀ ਅਖੰਡ ਪਾਠ ਜਿਹੜਾ ਹੈ ਉਹ ਆਰੰਭ ਹੋਏ ਸਨ, ਜਿਨ੍ਹਾਂ ਦੇ ਭੋਗ ਹੁਣੇ ਪਏ ਹਨ। ਸਤਿਗੁਰੂ ਜੀ ਦਾ ਬਾਣੀ ਵਿੱਚ ਬਚਨ ਹੈ, ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਗੁਰੂ ਪਿਆਰਿਓ ਇਹੋ ਜਿਹੇ ਮਹਾਂਪੁਰਖ ਜਦੋਂ ਸ੍ਰਿਸ਼ਟੀ 'ਤੇ ਆਉਂਦੇ ਹੈ, ਬਹੁਤ ਰੱਤੀਆਂ ਹੋਈਆਂ ਰੂਹਾਂ ਇਹ ਸਤਿਗੁਰੂ ਜੀ ਦਾ ਪ੍ਰਚਾਰ ਫਿਰ ਕਰਦੀਆਂ, ਮਹਾਰਾਜ ਜੀ ਦੀ ਬਾਣੀ ਦਾ ਜਿਹੜਾ ਬਚਨ ਫਿਰ ਉਹ ਸੱਚ ਹੁੰਦਾ ਹੈ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ, ਦੀਜੇ ਪ੍ਰਾਣ ਕੋਰ। ਇਹਨਾਂ ਗੁਰਮੁਖ ਪਿਆਰਿਆਂ ਤੋਂ ਬਲਿਹਾਰੇ ਜਾਈਏ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਹੀ ਸੰਗਤਾਂ ਨੂੰ ਗੁਰੂ ਨਾਨਕ ਦੇ ਦਰ ਘਰ ਦਾ ਪ੍ਰਚਾਰ ਪ੍ਰਸਾਰ ਕਰਕੇ ਜਿਹੜਾ ਹੈ ਵਾਧਾ ਕੀਤਾ। ਸਤਿਗੁਰੂ ਜੀ ਦੇ ਇਹੋ ਜਿਹੇ ਜਿਹੜੇ ਮਹਾਰਾਜ ਜੀ ਦੇ ਪਿਆਰੇ ਹਨ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਹੈ। ਸਾਰੀ ਦਿਹਾੜੀ ਆਪਾਂ ਉਹਨਾਂ ਨੂੰ ਧੰਨ ਧੰਨ ਕਹਿਣਾ ਹੈ, ਨਾਲ ਨਾਲ ਆਪਾਂ ਜੋ ਸਤਿਗੁਰੂ ਜੀ ਦਾ ਆਪ ਜੀ ਨੇ ਅਰਦਾਸ ਬੇਨਤੀ ਵਿੱਚ ਸੁਣਿਆ ਹੈ ਕਿ ਦਮਦਮਾ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਜਿਹੜੀ ਉਹ ਸੰਤਾਪ ਜਿਹੜੀ ਉਹ ਸੰਪੰਨ ਕੀਤੀ ਸੀ, ਔਰ ਆਪਣੇ ਗੁਰੂ ਘਰ ਵਿਖੇ ਜਿਹੜਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਉਹ 10, 11, 12 ਸਤੰਬਰ ਨੂੰ ਗੁਰੂ ਘਰ ਵਿਖੇ ਮਨਾਇਆ ਜਾਵੇਗਾ। ਆਪ ਜੀ ਨੂੰ ਬੇਨਤੀ ਹੈ ਭਾਈ ਇਸੇ ਤਰ੍ਹਾਂ ਹੀ ਜੋ ਆਪ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਲੈਂਦੇ ਰਹਿਣਾ। ਆਓ ਕੀਰਤਨ ਦੀ ਪ੍ਰਾਰੰਭਤਾ ਵਿੱਚ ਸਾਰਿਆਂ ਤੋਂ ਪਹਿਲਾਂ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਉਹ ਕੀਰਤਨ ਦੀ ਹਾਜ਼ਰੀ ਭਰਨਗੇ ਤਕਰੀਬਨ 11:15 ਵਜੇ ਤੱਕ। ਉਹ ਤੋਂ ਬਾਅਦ 'ਚ ਬੱਚਿਆਂ ਨੇ ਇੱਕ ਸ਼ਬਦ ਪੜ੍ਹਨਾ ਹੈ। ਉਪਰੰਤ ਜਿਹੜਾ ਹੈ ਠੀਕ 11:30 ਵਜੇ ਪੰਥ ਦਾ ਪ੍ਰਸਿੱਧ ਢਾਡੀ ਜਥਾ ਗਿਆਨੀ ਅਮਰਜੀਤ ਸਿੰਘ ਜੀ ਜੌਹਲ ਵਿਧੀਪੁਰ ਵਾਲੇ, ਜਿਨ੍ਹਾਂ ਦਾ ਪਹਿਲਾਂ ਵੀ ਮੈਂ ਪਿਛਲੀ ਵੀਕ ਤੋਂ ਉਹ ਢਾਡੀ ਬਾਰਾਂ ਰਾਹੀਂ ਜਿਹੜਾ ਸੰਗਤਾਂ ਨੂੰ ਇਤਿਹਾਸ ਸੁਣਾਉਂਦੇ ਆ ਰਹੇ ਹੈ, ਉਹਨਾਂ ਨੇ 1991-92 ਦੇ ਵਿੱਚ ਇੱਕ ਗੀਤ ਲਿਖਿਆ ਸੀ ਜੋ ਬਹੁਤ ਹੀ ਜ਼ਿਆਦਾ ਮਕਬੂਲ ਹੋਇਆ ਸੀ। ਇਹ ਕੀ ਤੂੰ ਪੁੱਤਰਾ ਕਰਿਆ, ਨਾ ਤੂੰ ਸਮੇਂ ਭੈੜੇ ਤੋਂ ਡਰਿਆ, ਪਾ ਕੇ ਉੱਤੋਂ ਦੀ ਕਿਰਪਾਨ ਸਿਰ 'ਤੇ ਬੰਨ ਲਈ ਪੱਗ ਸੁਨਹਿਰੀ, ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਬੈਰੀ। ਉਹਨਾਂ ਨੇ ਇਹ ਗੀਤ ਲਿਖਿਆ ਸੀ, ਬਹੁਤ ਮਕਬੂਲ ਹੋਇਆ ਘਰ ਘਰ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਵੀ ਉਹ ਗੀਤ ਜਿਹੜਾ ਹੈ ਗੁਰੂ ਪਿਆਰਿਓ ਵੱਜਿਆ, ਕਿਉਂਕਿ ਉਦੋਂ ਹਾਲਾਤ ਬੜੇ ਖਰਾਬ ਸਨ, ਬੜੇ ਉਹਦੇ ਜਿਹੜੇ ਬੋਲ ਹੈ ਗੀਤ ਦੇ ਉਹ ਸੁਣਨ ਵਾਲੇ ਹੈ। ਉਹਨਾਂ ਨੇ ਅੱਜ ਸਾਰਾ ਇਤਿਹਾਸ ਜਿਹੜਾ ਹੈ ਉਹ ਆਪਾਂ ਨੂੰ ਸਰਵਣ ਕਰਾਉਣਾ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ, ਆਪਾਂ ਨੇ ਉਹ ਵੀ ਸੁਣਨਾ ਹੈ। ਤਕਰੀਬਨ ਉਹਨਾਂ ਦਾ ਸਮਾਂ ਜਿਹੜਾ ਹੈ 11:30 ਤੋਂ 1 ਵਜੇ ਤੱਕ ਰਹੇਗਾ। ਆਪ ਜੀ ਨੂੰ ਬੇਨਤੀ ਹੈ ਭਾਈ ਵੱਧ ਤੋਂ ਵੱਧ ਸਮਾਂ ਜਿਹੜਾ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਪ ਜੀ ਨੇ ਬਿਤਾ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ 11:15 ਵਜੇ ਤੱਕ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇੱਕ ਸ਼ਬਦ ਭਾਈ ਬਲਵਿੰਦਰ ਸਿੰਘ ਜੀ ਨੇ ਪਹਿਲਾਂ ਪੜ੍ਹਿਆ ਸੀ ਸੰਤ ਮਹਾਤਮਾ ਦੀ ਯਾਦ ਵਿੱਚ, ਔਰ ਚਾਰ ਸ਼ਬਦ ਜਿਹੜੇ ਹੈ ਉਹ ਗੁਰਬਾਣੀ 'ਤੇ ਪੜ੍ਹੇ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਗੁਰੂ ਪਿਆਰਿਓ, ਜਿਹੜੀ ਇਹ ਮਨ ਦੀ ਖੇਡ ਹੈ ਸਾਰੀ, ਜਿਹੜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਾਂ ਜਿਹੜਾ ਪਹੁੰਚਦੇ ਹਾਂ, ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਦਾ ਕੀਤਾ ਹੋਇਆ ਇੱਕ ਬਚਨ ਹੈ, ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਈ। ਅਸੀਂ ਬੰਦੇ ਦੇ ਉੱਪਰੋਂ ਜਿਹੜੇ ਔਗਣ ਕੀ ਆ, ਇਹ ਬੰਦਾ ਕਰਦਾ ਕੀ, ਇਹਦੇ ਕਾਰੋਬਾਰ ਆ ਕਿੱਦਾਂ ਹੈਗਾ, ਬੰਦੇ ਦੀ ਕਿਸੇ ਦੀ ਲਗਨ, ਕਿਸੇ ਦੀ ਬਾਣੀ ਉਹਦੀ ਜੱਜ ਨਹੀਂ ਕਰ ਸਕਦੇ ਕਿਸੇ ਨੂੰ ਵੀ। ਆਪਣਾ ਸਿਰਫ ਆਪਾਂ ਨੂੰ ਪਤਾ ਹੈ ਕਿ ਅਸੀਂ ਕੀ ਹਾਂ, ਦੂਸਰੇ ਨੂੰ ਦੇਖਣ ਦੀ ਜ਼ਰੂਰਤ ਹੀ ਨਹੀਂ ਹੈ। ਦੀਰਘ ਦੇਖਣਾ ਅਤੇ ਆਪਣੇ ਆਪ ਨੂੰ ਦੇਖੋ, ਔਰ ਜਿਹੜੇ ਸਵਾਸਾਂ ਦੀ ਮਿਲੀ ਹੋਈ ਪੂੰਜੀ ਹੈ ਉਹਦੇ ਵਿੱਚ ਵਿੱਚ ਆਪਾਂ ਆਪਣੇ ਜੀਵਨ ਦਾ ਜਿਹੜਾ ਉਹ ਆਧਾਰ ਕਰ ਸਕੀਏ। ਬਹੁਤ ਰਹਿਮਤਾਂ ਹਨ ਜਿਨ੍ਹਾਂ ਨੇ ਅੰਦਰ ਨੂੰ ਖੋਜਣਾ ਸ਼ੁਰੂ ਕੀਤਾ ਹੈ, ਉਹਨਾਂ ਨੂੰ ਪਤਾ ਹੈ। ਸਮਾਧੀਆਂ ਲੱਗੀਆਂ ਰਹਿੰਦੀਆਂ ਆਪਣੀ ਸੰਗਤ ਵਿੱਚ ਵੀ, ਬਹੁਤ ਗੁਰਮੁਖ ਪਿਆਰੇ ਆ ਭੈਣਾਂ ਵਿੱਚ ਵੀ, ਮੇਰੇ ਵੀਰਾਂ ਵਿੱਚ ਵੀ, ਜਿਨ੍ਹਾਂ ਦਾ ਸਵਾਸ ਸਵਾਸ ਕਰਕੇ ਜਿਹੜਾ ਨਾਮ ਜਿਹੜਾ ਹੈ, ਸਿਮਰਨ ਜਿਹੜਾ ਉਹ ਚੱਲਣਾ ਸ਼ੁਰੂ ਹੋ ਗਿਆ। ਪਰ ਜਿਹੜਾ ਆਲਾ ਦੁਆਲਾ ਹੈ ਉਹਨੂੰ ਰੋਕਣਾ ਪਏਗਾ। ਅਸੀਂ ਚਾਹੁੰਦੇ ਹਾਂ ਚਟਪਟੀਆਂ ਗੱਲਾਂ ਕਰਕੇ ਔਰ ਦੂਸਰਿਆਂ ਦੀ ਬਸਕੋਈ ਨਿੰਦਿਆ ਕਰਕੇ ਸ਼ਾਇਦ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਇਆ ਜਾਏਗਾ। ਗੁਰੂ ਪਿਆਰਿਓ, ਇਹ ਕਦੇ ਵੀ ਮੁਮਕਿਨ ਨਹੀਂ ਹੈ। ਸਤਿਗੁਰੂ ਜੀ ਦਾ, ਸ਼੍ਰੋਮਣੀ ਭਗਤ ਦਾ, ਬਾਬਾ ਕਬੀਰ ਜੀ ਦਾ ਹੀ ਕੀਤਾ ਹੋਇਆ ਇੱਕ ਬਚਨ ਹੈ, ਕਹਿੰਦੇ ਮੁਕਤ ਦੁਆਰਾ ਸੰਕਰਾ, ਮੁਕਤੀ ਦਾ ਦੁਆਰਾ ਬਹੁਤ ਹੀ ਸੁੰਗੜਿਆ ਹੋਇਆ, ਬਹੁਤ ਸ਼ਰਿੰਕ ਹੋਇਆ ਹੈ। ਮੁਕਤ ਦੁਆਰਾ ਸੰਕਰਾ ਰਾਈ ਦਸਵੇ ਭਾਏ, ਰਾਈ ਦੇ ਦਾਣੇ ਦਾ ਜਿੰਨਾ ਦਸਵਾਂ ਹਿੱਸਾ ਹੁੰਦਾ, ਇੰਨਾ ਕੁ ਬਰੀਕ ਜਿਹੜਾ ਰਸਤਾ ਹੈ,

ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਭਾਏ, ਮਨ ਤੋਂ ਮਹਿਗਲ ਹੋਏ ਰਿਹੋ ਕਿਉਂ ਕਰ ਨਿਕਸਿਆ ਜਾਏ। ਮਨ 'ਤੇ ਮਸਿਆ ਹੋਇਆ ਹਾਥੀ ਬਣਿਆ ਅਤੇ ਇੰਨੇ ਰਸਤੇ ਵਿੱਚੋਂ ਕਿੱਦਾਂ ਨਿਕਲੇਗਾ। ਅਤੇ ਕਬੀਰ ਸਾਹਿਬ ਜੀ ਅੱਗੇ ਮੂਹਰੇ ਬਚਨ ਕਰਦੇ ਆ, ਕਬੀਰ ਸੱਚਾ ਸਤਿਗੁਰ ਜੇ ਮਿਲੇ, ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਿੱਝੇ ਆਵੋ ਜਾਓ। ਫਿਰ ਜਿਹੜਾ ਹੈ, ਜਦੋਂ ਸਤਿਗੁਰੂ ਜੀ ਸੱਚਾ ਅਕਾਲ ਪੁਰਖ ਵਾਹਿਗੁਰੂ ਜੀ ਸੱਚੇ ਸਤਿਗੁਰ ਨੂੰ ਮਿਲਾਉਂਦੇ ਆ, ਫਿਰ ਜਿਹੜਾ ਮੁਕਤ ਦੁਆਰਾ ਉਹ ਮੋਕਲਾ ਖੁੱਲ੍ਹਾ ਡੁੱਲਾ ਹੋ ਜਾਂਦਾ, ਉੱਥੋਂ ਬੰਦੇ ਦਾ ਸਿੱਝਾ ਆਉਣਾ ਜਾਣਾ ਜਿਹੜਾ ਉਹ ਬਣਿਆ ਰਹਿੰਦਾ। ਸਤਿਗੁਰੂ ਜੀ ਕਿਰਪਾ ਕਰਨ, ਉਹਨਾਂ ਮਹਾਂਪੁਰਖਾਂ ਦੀ ਜੋ ਕੀਤੀ ਘਾਲ ਕਮਾਈ ਆ, ਉਹਨੂੰ ਆਪਾਂ ਸਾਰੀ ਦਿਹਾੜੀ ਧੰਨ ਧੰਨ ਕਹਿਣਾ। ਆਓ ਹੁਣ ਮੇਰੀਆਂ ਭੈਣਾਂ ਬੀਬੀ ਮਨਿੰਦਰ ਕੌਰ, ਬੱਚੀ ਜਸਲੀਨ ਕੌਰ, ਸਾਰੇ ਇੱਕ ਰਲ ਕੇ ਜਿਹੜਾ ਹੈ 15 ਕੁ ਮਿੰਟ ਦੇ ਜਿਹੜਾ ਹੈ ਇਹਨਾਂ ਨੇ ਸ਼ਬਦ ਪੜ੍ਹਨਾ ਹੈ। ਉਪਰੰਤ ਜੋ ਹੈ 11:30 ਵਜੇ ਢਾਡੀ, ਜਿਵੇਂ ਪਹਿਲੇ ਦੱਸਿਆ ਹੈ, ਆਪਣੇ ਪਾਸ ਪਹੁੰਚ ਗਏ ਹਨ ਗਿਆਨੀ ਅਮਰਜੀਤ ਸਿੰਘ ਜੀ ਜੌਹਲ ਬਿਧੀਪੁਰ ਵਾਲੇ, ਉਹਨਾਂ ਦਾ ਸਮੁੱਚਾ ਜੱਥਾ ਜਿਨ੍ਹਾਂ 'ਤੇ ਸਤਿਗੁਰੂ ਜੀ ਦੀ ਪਾਰ ਕਿਰਪਾ ਹੈ, ਕਰੀਬਨ 1.5 ਘੰਟੇ ਵਾਸਤੇ ਉਹਨੀ ਢਾਡੀ 12 ਆਪਾਂ ਨੂੰ ਸਰਵਣ ਕਰਾਉਣੀ ਆ। ਆਓ ਭੈਣ ਜੀ ਮਨਿੰਦਰ ਜੀਤ ਉਹਨਾਂ ਕੋਲੋਂ, ਆਪਾਂ ਜਿਹੜਾ ਭੈਣ ਮਨਿੰਦਰ ਕੋਲੋਂ, ਉਹਨਾਂ ਕੋਲ ਜੋ ਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਰੀਆਂ ਭੈਣਾਂ ਦਾ, ਬੱਚੀ ਜਸਲੀਨ ਕੌਰ ਦਾ, ਜਿਨ੍ਹਾਂ ਨੇ ਬਹੁਤ ਹੀ ਰਸਪਿੰਨਾ ਕੀਰਤਨ ਕਰਕੇ ਸਾਧ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਹੈ। ਗੁਰੂ ਪਿਆਰੇ, ਜਿਹੜੇ ਸ਼ਬਦ ਹੈ, ਸ਼ਬਦ ਦੇਖਣ ਵਾਲੇ ਆ, ਤੁਮ ਸਰਨਾਈ ਆਇਆ ਠਾਕਰ, ਤੁਮ ਸਰਨਾਈ ਆਇਆ। ਕਿਉਂਕਿ ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ। ਸਤਿਗੁਰੂ ਜੀ ਦੀ ਬਾਣੀ ਜਿਹੜੀ ਹੈ, ਜਦੋਂ ਵੀ ਆਪਾਂ ਸੁਣੀਏ, ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਹੋਵੇ, ਬਹੁਤ ਹੀ ਸਤਿਗੁਰੂ ਜੀ ਦਇਆ ਕਰਦੇ। ਗੁਰੂ ਪਿਆਰਿਓ, ਜਿਵੇਂ ਪਹਿਲੇ ਦਾਸ ਨੇ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਪਾਸ ਬਹੁਤ ਹੀ ਪ੍ਰਸਿੱਧ ਪੰਥ ਦਾ ਢਾਡੀ ਜਥਾ, ਗਿਆਨੀ ਅਮਰਜੀਤ ਸਿੰਘ ਜੀ ਜੌਹਲ, ਵਿਧੀਪੁਰ ਵਾਲੇ, ਉਹਨਾਂ ਦੇ ਨਾਲ ਜਿਹੜੇ ਸਰੰਗੀ ਅਤੇ ਹਨ ਸਰਦਾਰ ਸੀਤਲ ਸਿੰਘ ਜੀ ਥਿੰਦ, ਅਤੇ ਬਹੁਤ ਹੀ ਸੁਚੱਜਾ ਢਾਡੀ ਸਾਡਾ ਵੀਰ ਭਾਈ ਪਲਵਿੰਦਰ ਸਿੰਘ ਜੀ ਲਹਾਰਾ, ਅਤੇ ਨਾਲ ਭਾਈ ਮਨਜੀਤ ਸਿੰਘ ਜੀ। ਬਹੁਤ ਹੀ ਪੰਥ ਦਾ ਪ੍ਰਸਿੱਧ ਢਾਡੀ ਜਥਾ ਹੈ। ਜਿਵੇਂ ਦਾਸ ਨੇ ਪਹਿਲੇ ਦੱਸਿਆ ਹੈ ਕਿ ਇਹਨਾਂ ਨੇ ਪੱਤਾ ਸਿੰਘਾਂ ਦਾ ਬੈਰੀ, ਇਹਨਾਂ ਦੀ ਕਲਮ ਤੋਂ ਲਿਖਿਆ ਹੋਇਆ ਗੀਤ ਹੈ। ਔਰ ਦੂਸਰਾ ਗੀਤ ਇਹਨਾਂ ਨੇ ਲਿਖਿਆ ਸੀ, ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ, ਉਹ ਵੀ ਹੰਸਰਾਜ ਹੰਸ ਨੇ ਗਾਇਆ ਸੀ। ਬਹੁਤ ਹੀ ਚੜ੍ਹਦੀ ਕਲਾ ਵਾਲੇ ਦੋਨੇ ਗੀਤ ਸੀ। ਜਦੋਂ ਪੰਜਾਬ ਦੀ ਧਰਤੀ 'ਤੇ ਬੁੱਚੜ ਬੇਅੰਤ ਸਿੰਘ ਦੀ ਮੁੱਖ ਮੰਤਰੀ ਸੀ, ਅਤੇ KPS ਗਿੱਲ ਜਿਹੜਾ DGP ਸੀ, ਜਿਹਨੇ ਕੋਈ ਨਹਿਰ ਦਾ ਜਿਹੜਾ ਪੁਲ, ਕੋਈ ਸੜਕ ਦਾ ਖੂੰਜਾ ਨਹੀਂ ਛੱਡਿਆ ਜਿੱਥੇ ਸਿੱਖ ਬੱਚਿਆਂ ਦਾ ਖੂਨ ਨਾ ਡੋਲਿਆ ਹੋਵੇ। ਹਾਲਾਤ ਇੱਦਾਂ ਦੇ ਸੀ ਕਿ ਰਾਤਾਂ ਜਿਹੜੀਆਂ ਉਹ ਪਾ ਪਾ ਕਰਦੀਆਂ ਸੀ, 7-8 ਵਜੇ ਇੱਦਾਂ ਇੰਨਾ ਅੰਧੇਰ ਛਾ ਜਾਂਦਾ ਸੀ ਪੰਜਾਬ ਦੀ ਧਰਤੀ 'ਤੇ। ਉਸ ਸਮੇਂ ਗੀਤ ਲਿਖਿਆ। ਉਸ ਗੀਤ ਤੋਂ ਬਾਅਦ ਇਸ ਪਰਿਵਾਰ ਨੂੰ ਜਿਹੜਾ ਸੰਤਾਪ ਵੀ ਬਹੁਤ ਹੰਢਾਉਣਾ ਪਿਆ, ਕਿਉਂਕਿ ਸਾਡੇ ਪਿੰਡ ਦੇ ਹਨ, ਭਾਈ ਅਮਰਜੀਤ ਸਿੰਘ ਹੁਣੀ ਸਾਡੇ ਪਿੰਡ ਹੀ ਰਹੇ ਆ ਬਹੁਤ ਸਮਾਂ, ਪਰ ਸਤਿਗੁਰੂ ਜੀ ਨੇ ਬਹੁਤ ਚੜ੍ਹਦੀ ਕਲਾ ਜਿਹੜਾ ਬੜਾ ਜੀਵਨ ਜਿਹੜਾ ਹੈ ਇਹਨਾਂ ਸਿੰਘਾਂ ਨੂੰ ਜਿਹੜਾ ਬਖਸ਼ ਕੇ ਰੱਖਿਆ, ਔਰ ਪੂਰੇ ਵਰਲਡ ਦੇ ਵਿੱਚ ਇਹਨਾਂ ਨੇ ਜਿਹੜਾ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ। ਆਓ ਕਰੀਬਨ 1.5 ਘੰਟੇ ਵਾਸਤੇ ਗਿਆਨੀ ਜੀ ਆਪਣੇ ਢਾਡੀ ਜਥੇ ਦੇ ਨਾਲ ਗੁਰ ਇਤਿਹਾਸ ਜਿਹੜਾ ਆਪ ਜੀ ਨੂੰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੋਕੇ ਜਹਾਜ਼ ਬਾਣੀ ਕੇ ਬੋਹਿਤ ਜੁਗੋ ਜੋਗੇ ਅਟਲ ਸ਼ਬਦਾ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਅੰਦਰ ਜੁੜੀ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀ ਹੋ ਵਡਭਾਗੇ ਹੋ ਜੋ ਸਾਹਿਬ ਜੀ ਦੀਆਂ ਨਜ਼ਰਾਂ ਦੇ ਪਾਤਰ ਬਣੇ ਹੋ। ਸਤਿਗੁਰਾਂ ਨੇ ਆਪਾਂ ਸਾਰਿਆਂ ਕਲਜੁਗੀ ਜੀਵਾਂ 'ਤੇ ਤਰਸ ਕੀਤਾ ਏ ਜੋ ਆਪਾਂ ਨੂੰ ਮਿਆਵੀ ਤਮਾਸ਼ੇ 'ਚੋਂ ਕੱਢ ਕੇ ਲਿਆ ਕੇ ਆਪਣੀ ਪਾਵਨ ਗੋਦ ਅੰਦਰ ਸਤਿਗੁਰਾਂ ਨੇ ਬੈਠਣ ਦਾ ਸੁਭਾਗ ਬਖਸ਼ਿਆ ਏ। ਸੋ ਆਓ ਸਤਿਗੁਰੂ ਜੀ ਦੀ ਇਸ ਬਖਸ਼ਿਸ਼ ਦਾ ਲਾਹਾ ਲਈਏ, ਮਨ ਦੀ ਇਕਾਗਰਤਾ ਬਣਾਈਏ ਅਤੇ ਸਤਿਗੁਰੂ ਜੀ ਨੇ ਇਹ ਜੋ ਸੁਭਾਗਾ ਸਮਾਂ ਬਖਸ਼ਿਆ ਏ ਇਸ ਨੂੰ ਸਫਲਿਆ ਕਰੀਏ। ਅਸੀਂ ਕਈ ਵਾਰ ਸੰਗਤ ਵਿੱਚ ਆ ਤਾਂ ਜਾਂਦੇ ਹਾਂ ਪਰ ਆਪਣਾ ਉਹ ਸਮਾਂ ਅਸੀਂ ਸਫਲਿਆ ਨਹੀਂ ਕਰ ਪਾਉਂਦੇ ਕਿਉਂਕਿ ਸਾਡਾ ਸਰੀਰ ਦਾ ਬੁੱਤ ਤਾਂ ਇੱਥੇ ਹਾਜ਼ਰ ਹੁੰਦਾ ਏ, ਮਨ ਗੈਰ ਹਾਜ਼ਰ ਹੁੰਦਾ ਏ। ਇੱਥੇ ਲਾਹਾ ਮਿਲਦਾ ਏ ਮਨ ਨੂੰ ਹਾਜ਼ਰ ਕਰਨ ਦੇ ਨਾਲ। ਸੋ ਆਓ ਮਨ ਨੂੰ ਹਾਜ਼ਰ ਕਰੀਏ ਅਤੇ ਆਪ ਜੀ ਸਭ ਤੋਂ ਪਹਿਲਾਂ ਕਰੋ ਕਿਰਪਾ, ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਾਡੀ ਸਿੰਘਾਂ ਨੇ ਆਪ ਜੀ ਦੇ ਨਾਲ ਕਵਿਤਾ ਸਾਂਝੀ ਕੀਤੀ ਹੈ, ਸਾਧੂ ਸੰਤਾਂ ਦੀਆਂ ਯਾਦਾਂ ਦੁਨੀਆਂ 'ਤੇ ਰਹਿਣਗੀਆਂ ਕਿਉਂਕਿ ਸਾਧੂ ਅਤੇ ਸੰਤ ਉਹ ਆਪਣਾ ਜੀਵਨ ਅਕਾਲ ਪੁਰਖ ਦੇ ਦਰ 'ਤੇ ਪ੍ਰਵਾਨ ਕਰਵਾ ਲੈਂਦੇ ਨੇ। ਸਾਧੂ ਜਿਹਨੇ ਆਪਣੇ ਮਨ ਨੂੰ ਸਾਧ ਲਿਆ, ਸੰਤ ਜਿਹੜਾ ਸੱਤ ਨਾਲ ਜੁੜ ਕੇ ਸੰਤ ਦਾ ਹੀ ਰੂਪ ਹੋ ਗਿਆ। ਸਾਰੀ ਕਹਾਣੀ ਸੱਤ ਦੀ ਹੈ, ਸੱਚੋ ਓਰ ਹੈ ਸਭ ਕੋ ਉੱਪਰ ਸੱਚ ਆਚਾਰ, ਸਾਰਾ ਕੁਝ ਉਸ ਸੱਚੇ ਰੱਬ ਤੋਂ ਉਰਾ ਹੈ ਅਤੇ ਸੱਚਾ ਇਖਲਾਕ ਬਸ ਉਹੀ ਵਾਹਿਗੁਰੂ ਜੀ ਦੇ ਨਾਲ ਅਭੇਦ ਹੋਣ ਵਾਸਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ। ਹੁੰਦੀਆਂ ਸਾਰੀਆਂ ਬਖਸ਼ਿਸ਼ਾਂ ਵਾਹਿਗੁਰੂ ਜੀ ਦੀਆਂ ਨੇ। ਗੱਲ ਮਨ ਦੀ ਹੈ, ਸਾਰੀ ਕਹਾਣੀ ਮਨ ਦੇ ਦੁਆਲੇ ਘੁੰਮਦੀ ਹੈ। ਗੁਰੂ ਪਿਆਰਿਓ ਮਨ ਕਰਕੇ ਹੀ ਮਹਾਂਪੁਰਖਾਂ ਨੂੰ, ਬਾਬਾ ਆਨੰਦ ਸਿੰਘ ਜੀ ਹੋਰਾਂ ਨੂੰ ਗੁਰੂ ਪਿਆਰਿਆਂ ਨੇ ਯਾਦ ਕੀਤਾ ਏ, ਤਾਂ ਹੀ ਤਾਂ ਉਹਨਾਂ ਦੀ ਯਾਦ ਅੰਦਰ ਅਖੰਡ ਪਾਠ ਸਾਹਿਬ ਉਹਨਾਂ ਨੇ ਕਰਵਾਏ ਨੇ। ਧੁਰਕੀ ਬਾਣੀ ਆਈ ਤਨ ਸਿੰਘ ਲਈ ਚਿੰਤ ਮਟਾਈ ਜੀ ਦੀਆਂ ਬਖਸ਼ਿਸ਼ਾਂ ਹਾਸਲ ਕੀਤੀਆਂ ਨੇ। ਗੁਰੂ ਪਿਆਰਿਆਂ ਨੇ ਮਹਾਂਪੁਰਖਾਂ ਨੂੰ ਯਾਦ ਕੀਤਾ ਏ, ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਟ ਕਰੇਣ। ਪਰ ਗੁਰੂ ਪਿਆਰਿਓ ਆਪਾਂ ਇਹਨਾਂ ਸਮਿਆਂ 'ਤੇ ਆਪਣੇ ਮਨ ਦੇ ਨਾਲ ਗੱਲਾਂ ਕਰਨੀਆਂ ਹੁੰਦੀਆਂ ਨੇ, ਮਨ ਆਪਣੇ ਨੂੰ ਸਮਝਾਉਣਾ ਏ। ਇਸ ਮਨ ਨੇ ਬੜੀਆਂ ਜ਼ਿੰਦਗੀਆਂ ਖਾ ਲਈਆਂ ਨੇ, ਪੂਰਾ ਦੇ ਪੂਰ ਇਸ ਧਰਤੀ 'ਤੇ ਆਉਂਦੇ ਨੇ ਅਤੇ ਪੂਰਾ ਦੇ ਪੂਰ ਖਪਦੇ ਜਾ ਰਹੇ ਨੇ। ਪਤਾ ਹੀ ਨਹੀਂ ਕਿੰਨੀ ਕੁ ਵਾਰ ਅਸੀਂ ਜੰਮੇ ਹਾਂ, ਕਿੰਨੀ ਕੁ ਵਾਰ ਮਰੇ ਹਾਂ। ਜੰਮਣਾ ਮਰਨਾ, ਮਰਨਾ ਜੰਮਣਾ, ਸਾਡੀ ਜਿਹੜੀ ਇਹ ਫਿਤਰਤ ਬਣ ਗਈ। ਪਤਾ ਹੀ ਨਹੀਂ ਅਸੀਂ ਕਿੰਨਿਆਂ ਕੁ ਤਰ੍ਹਾਂ ਦੇ ਜਿਹੜੇ ਆ ਉਹ ਜਨਮ ਹੰਢਾਏ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ਼ ਮੀਨ ਕਰੰਗਾ। ਪਾਤਸ਼ਾਹ ਜੀ ਨੇ ਇਹਦੇ ਵਿੱਚ ਅਨੇਕਾਂ ਹੀ ਤਰ੍ਹਾਂ ਦੇ ਜਨਮਾਂ ਦੀ ਗੱਲ ਕੀਤੀ ਹੈ ਕਿ ਅਸੀਂ ਪਤਾ ਨਹੀਂ ਕਿੰਨਿਆਂ ਕੁ ਤਰ੍ਹਾਂ ਦੇ ਇਹੋ ਜਿਹਾ ਕੀੜੇ ਮਕੌੜਿਆਂ ਦੇ, ਹਾਥੀਆਂ ਦੇ, ਜਾਨਵਰਾਂ ਦੇ, ਇਹਨਾਂ ਸਰੀਰਾਂ ਦੇ ਵਿੱਚੋਂ ਦੀ ਵਿਚਰ ਕੇ ਇਸ ਮਨੁੱਖਾ ਜਨਮ ਦੇ ਵਿੱਚ ਆਏ ਹਾਂ। ਅਤੇ ਗੁਰੂ ਪਿਆਰਿਓ ਬਾਣੀ ਇੱਥੋਂ ਤੱਕ ਕਹਿੰਦੀ ਹੈ ਕਿ ਇਸ ਦੇਹੀ ਕਹੋ ਸਿਮਰੈ ਦੇਵ, ਦੇਵਤੇ ਵੀ ਸਿਮਰਦੇ ਨੇ। ਵਾਹਿਗੁਰੂ ਜੀ ਸਾਨੂੰ ਮਨੁੱਖਾ ਜਨਮ ਮਿਲ ਜਾਵੇ, ਪਰ ਜਿਹਨਾਂ ਨੂੰ ਮਨੁੱਖਾ ਜਨਮ ਮਿਲਿਆ ਹੈ ਅਸੀਂ ਉਹ ਲੋਕ ਇਸ ਜਨਮ ਦੀ ਕਦਰ ਹੀ ਨਹੀਂ ਕਰਦੇ। ਸਵਾਸਾਂ ਦੇ ਸਵਾਸ ਜਿਹੜੇ ਨੇ ਰੋਜ਼ਾਨਾ ਹੀ ਸਾਡੇ ਵਿਅਰਥੇ ਦਾ ਰਹੇ ਨੇ। ਇਹਨਾਂ ਸਵਾਸਾਂ ਦੀ ਕੀਮਤ ਕੀ ਹੈ ਇਹ ਉਦੋਂ ਪਤਾ ਲੱਗਦਾ ਜਦੋਂ ਅੰਤਿਮ ਸਵਾਸ ਹੁੰਦੇ ਨੇ। ਸਾਰੀ ਦੁਨੀਆ ਭਰ ਦੀ ਦੌਲਤ ਵੀ ਆਪਾਂ ਡਾਕਟਰਾਂ ਦੇ ਮੋਹਰੇ ਢੇਰੀ ਕਰ ਦਈਏ ਕਿ ਸਾਨੂੰ ਕੁਝ ਸਵਾਸ ਜਿਹੜੇ ਸਾਡੇ ਇਸ ਵਿਅਕਤੀ ਦੇ ਦਵਾ ਦਿਓ, ਅਸੀਂ ਕੁਝ ਗੱਲਾਂ ਕਰਨੀਆਂ ਚਾਹੁੰਦੇ ਹਾਂ। ਸਾਰੀ ਦੁਨੀਆ ਦੀ ਦੌਲਤ ਵੀ ਜਿਹੜੀ ਆ ਉਸ ਵੇਲੇ ਸਾਨੂੰ ਸਵਾਸ ਨਹੀਂ ਦਵਾ ਸਕਦੀ। ਅਤੇ ਜਿਹੜੇ ਸਾਨੂੰ ਮੁਫ਼ਤ ਵਿੱਚ ਮਿਲੇ ਨੇ ਉਹਨਾਂ ਹੀਰਿਆਂ ਦੀ ਅਸੀਂ ਕਦਰ ਨਹੀਂ ਕਰਦੇ।
ਅਸੀਂ ਸਾਰਾ ਕੁਝ ਦੌਲਤ ਨੂੰ ਕੀਮਤੀ ਮੰਨੀ ਬੈਠੇ ਹਾਂ, ਜਾਇਦਾਦਾਂ ਨੂੰ ਕੀਮਤੀ ਮੰਨੀ ਬੈਠੇ ਹਾਂ, ਚੌਧਰਾਂ ਨੂੰ ਮੰਨੀ ਬੈਠੇ ਹਾਂ, ਪਰ ਜਦੋਂ ਆਪਾਂ ਇਸ ਚੀਜ਼ ਦੇ ਨਾਲ ਤੁਲਨਾ ਕਰੀਏ, ਇਹਦਾ ਮਤਲਬ ਸਭ ਤੋਂ ਕੀਮਤੀ ਤਾਂ ਫਿਰ ਸਵਾਸ ਹੋਏ ਨਾ, ਅਤੇ ਇਹਨਾਂ ਸਵਾਸਾਂ ਦੀ ਅਸੀਂ ਕਦਰ ਨਹੀਂ ਕਰਦੇ। ਗੁਰੂ ਪਿਆਰਿਓ, ਪਾਤਸ਼ਾਹ ਜੀ ਕਹਿੰਦੇ ਨੇ, ਉਹ ਭਲਿਆ ਤੈਨੂੰ ਮਨ ਨੇ ਬੜਾ ਖੱਜਲ ਕੀਤਾ ਈ। ਜਦੋਂ ਵੀ ਸਾਨੂੰ ਕੋਈ ਚੀਜ਼ ਖਰਾਬ ਕਰਦੀ ਹੈ, ਖੱਜਲ ਕਰਦੀ ਹੈ, ਸਾਡਾ ਕੋਈ ਗੱਡੀ, ਮੋਟਰ, ਕਾਰ, ਟਰੈਕਟਰ, ਸਕੂਟਰ, ਸਾਡੀ ਫਰਿੱਜ, ਕੋਈ ਹੋਰ ਚੀਜ਼ ਜਿਹੜੀ ਵੀ ਸਾਨੂੰ ਖੱਜਲ ਕਰਦੀ ਹੈ, ਅਸੀਂ ਸੋਚਦੇ ਹਾਂ, ਪਰਿਵਾਰ ਵਿੱਚ ਸਲਾਹ ਕਰਦੇ ਹਾਂ ਕਿ ਇਹਨੂੰ ਹੁਣ ਆਪਾਂ ਵੇਚ ਦੇਈਏ, ਇਹਨੇ ਸਾਨੂੰ ਬੜਾ ਖੱਜਲ ਕੀਤਾ ਈ। ਪਾਤਸ਼ਾਹ ਕਹਿੰਦੇ ਤੈਨੂੰ ਮਨ ਤੋਂ ਵੱਧ ਨਹੀਂ ਕੀਤਾ, ਨਹੀਂ ਕਿਸੇ ਨੇ ਖੱਜਲ ਕੀਤਾ, ਤੈਨੂੰ ਸਭ ਤੋਂ ਵੱਧ ਜਿਹੜਾ ਹੈ ਤੇਰੇ ਮਨ ਨੇ ਖੱਜਲ ਕੀਤਾ ਈ, ਇਹਨੂੰ ਵੀ ਵੇਚ ਦੇ। ਅਸੀਂ ਪੁੱਛਾਂਗੇ, ਬਾਪੂ ਜੀ ਸਾਡੀ ਗੱਡੀ, ਮੋਟਰ, ਕਾਰ, ਇਹਨਾਂ ਚੀਜ਼ਾਂ ਦੇ ਗਾਹਕ ਬੜੇ ਨੇ, ਮਨ ਕਿਹਦੇ ਕੋਲ ਵੇਚੀਏ? ਪਾਤਸ਼ਾਹ ਕਹਿੰਦੇ ਨੇ ਮਨ ਵਿੱਚ ਸਤਿਗੁਰ ਕੇ ਪਾਸ ਤਸ ਸੇਵਕ ਕੇ ਕਾਰਜ ਰਾਸ। ਸਤਿਗੁਰੂ ਪਿਆਰਿਓ, ਜਿਹਨਾਂ ਨੇ ਮਨ ਵੇਚਿਆ, ਜਿਹੜੇ ਰੂਹਾਨੀਅਤ ਦੇ ਲੜ ਲੱਗੇ, ਉਹਨਾਂ ਨੇ ਉਸ ਵਾਹਿਗੁਰੂ ਜੀ ਦੇ ਨਾਲ ਇੱਕ ਮਿੱਕਤਾ ਜਿਹੜੀ ਉਹ ਕਾਇਮ ਕੀਤੀ। ਇਹ ਮਨ ਹੀ ਹੈ, ਇਹਦੇ ਤੋਂ ਪ੍ਰਾਣੀ ਨੂੰ ਹੈਵਾਨ ਬਣਾ ਦੇਵੇ ਜਾਂ ਭਗਵਾਨ ਬਣਾ ਦੇਵੇ, ਉਹਦੇ ਨਾਲ ਜੇਕਰ ਇੱਕ ਮਿੱਕਤਾ ਬਣ ਗਈ ਤਾਂ ਫਿਰ ਉਹ ਸਾਧੂ ਹੈ, ਸੰਤ ਹੈ। ਹੋਰ ਦੈਂਤ ਜਿਹੜੇ ਨੇ, ਇਹ ਕੋਈ ਵੱਖਰੀ ਜਾਤੀ ਨਹੀਂ ਹੈ, ਕੋਈ ਜੂਨ ਨਹੀਂ ਹੈ, ਇਹ ਮਨ ਦੀ ਅਵਸਥਾ ਹੈ। ਦੇਵਤਾ ਅਤੇ ਦੈਂਤ ਇਹ ਮਨ ਦੀ ਅਵਸਥਾ ਹੈ। ਇਹ ਮਨ ਜਿਹੜਾ ਹੈ, ਇਹ ਚਾਹੇ ਦੈਂਤ ਵੀ ਬਣ ਸਕਦਾ ਹੈ, ਇਹ ਦੇਵਤਾ ਵੀ ਬਣ ਸਕਦਾ ਹੈ, ਸਾਧੂ ਬਣ ਸਕਦਾ ਹੈ, ਸੰਤ ਬਣ ਸਕਦਾ ਹੈ। ਸੋ ਗੁਰੂ ਪਿਆਰਿਓ, ਗੁਰੂ ਪਿਆਰਿਆਂ ਨੇ ਮਹਾਂਪੁਰਖਾਂ ਨੂੰ ਯਾਦ ਕੀਤਾ ਹੈ, ਅਤੇ ਇੱਕ ਕਵਿਤਾ ਹੋਰ ਕਿ ਜਿਹੜੇ ਮਹਾਂਪੁਰਖ ਹੁੰਦੇ ਨੇ, ਸੰਤ ਹੁੰਦੇ ਨੇ, ਉਹਨਾਂ ਦੀ ਵਡਿਆਈ ਜਿਹੜੀ ਆ ਉਹ ਕਥੀ ਨਹੀਂ ਜਾ ਸਕਦੀ। ਗੁਰੂ ਪਿਆਰਿਓ, ਬਾਣੀ ਵੀ ਕਹਿੰਦੀ ਹੈ, ਬਾਣੀ ਦੀ ਵਡਿਆਈ ਦੇ ਵਿੱਚ, ਸੁਖਮਨੀ ਸਾਹਿਬ ਜੀ ਦੇ ਵਿੱਚ ਅਨੇਕਾਂ ਹੀ ਵਾਰ ਜਿਹੜਾ ਹੈ ਸਾਧੂਆਂ ਦੀ ਵਡਿਆਈ ਦੇ ਵਿੱਚ ਲਿਖਿਆ ਗਿਆ ਹੈ। ਪਰ ਇਹ ਆਮ ਇਸ ਆੜ ਦੇ ਵਿੱਚ ਆਮ ਲੋਕ ਹੀ ਜਿਹੜੇ ਨੇ ਉਹ ਸੰਤ ਬਣ ਕੇ ਲੋਕਾਂ ਦੀ ਲੁੱਟ ਖਸੁੱਟ ਕਰਦੇ ਨੇ, ਪਰ ਸਾਧੂ ਬਣਨਾ ਬੜਾ ਔਖਾ ਹੈ। ਗੁਰੂ ਪਿਆਰਿਓ, ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕਾ, ਸੰਤ ਜਪਾਵੈ ਨਾਮ। ਸਾਧੂ ਉਹ ਹੁੰਦਾ, ਸੰਤ ਉਹ ਹੁੰਦਾ ਜਿਹਦੇ ਕੋਲ ਗਿਆ ਹੀ ਮਨ ਦੀ ਸਥਿਤੀ ਬਦਲ ਜਾਵੇ, ਮਨ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਵੇ, ਆ ਪਦਾਰਥਾਂ ਦੀ ਦੌੜ ਚੋਂ ਬੰਦਾ ਨਿਕਲ ਜਾਵੇ। ਤੇ ਜੇ ਸਾਧੂਆਂ ਦੇ ਕੋਲ ਬੈਠਿਆਂ ਵੀ ਪਦਾਰਥ ਹੀ ਚੇਤੇ ਆਉਂਦੇ ਨੇ, ਸਮਝੋ ਇਹਦੇ ਪੱਲੇ ਵੀ ਕੱਖ ਨਹੀਂ। ਸੋ ਗੁਰੂ ਪਿਆਰਿਓ, ਸਾਧੂਆਂ ਅਤੇ ਸੰਤਾਂ ਦੀ ਮਹਿਮਾ ਬੜੀ ਵੱਡੀ ਹੈ। ਆਓ ਢਾਡੀ ਸਿੰਘਾਂ ਦੇ ਕੋਲੋਂ ਸਾਧੂਆਂ ਸੰਤਾਂ ਦੀ ਮਹਿਮਾ ਦੇ ਪ੍ਰਥਾਏ ਇੱਕ ਕਵਿਤਾ ਇੰਜ ਸਰਵਣ ਕਰੋ।

ਸੋ ਗੁਰੂ ਪਿਆਰਿਓ, ਆਪਾਂ ਮਹਾਂਪੁਰਖਾਂ ਨੂੰ ਯਾਦ ਕੀਤਾ ਹੈ। ਆਓ ਹੁਣ ਆਪਾਂ ਇਤਿਹਾਸ ਦੀ ਇੱਕ ਉਹ ਵੰਨਗੀ ਨੂੰ ਛੋਵਾਂਗੇ ਜਿਹਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਸਿੱਖੀ ਦੇ ਵਿੱਚ ਇੱਕ ਅਨੋਖਾ ਮੋੜ ਲਿਆਂਦਾ ਅਤੇ ਖਾਲਸੇ ਜੀ ਨੂੰ ਐਨ ਤਿਆਰ ਬਲ ਤਿਆਰ ਕੀਤਾ ਜ਼ੁਲਮ ਦੇ ਵਿਰੁੱਧ ਡਟਣ ਵਾਸਤੇ। ਗੁਰੂ ਪਿਆਰਿਓ, ਇਹ ਸਿੱਖੀ ਜਿਹੜੀ ਹੈ ਸਭਨਾਂ ਦਾ ਸਾਂਝਾ ਘਰ ਹੈ। ਇਹਦੇ ਸ਼ਰਨ ਵਿੱਚ, ਸਿੱਖੀ ਦੀ ਸ਼ਰਨ ਵਿੱਚ ਡੇੜਾ ਵੀ ਆਇਆ, ਸਿੱਖੀ ਨੇ ਉਹਨੂੰ ਗੱਲ ਦੇ ਨਾਲ ਲਾਇਆ ਹੈ। ਗੱਲ ਇਕੱਲੀ ਗੱਲ ਨਾਲ ਲਾਉਣ ਤੱਕ ਦੀ ਸੀਮਤ ਨਹੀਂ, ਜੇ ਕਿਸੇ ਲੋੜਵੰਦ ਨੂੰ ਲੋੜ ਪਈ ਤਾਂ ਸਿੱਖੀ ਨੇ ਆਪਣੇ ਸਿਰ ਵੀ ਉਹਨਾਂ ਦੀ ਖਾਤਰ ਵਾਰ ਦਿੱਤੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਦੁਨੀਆ ਨੂੰ ਚੌਂਕਾ ਕੇ ਰੱਖ ਦਿੱਤਾ। ਜਦੋਂ ਜਿਸ ਧਰਮ ਨੂੰ ਮੰਨਦੇ ਵੀ ਨਹੀਂ, 9 ਸਾਲ ਦੀ ਅਵਸਥਾ ਸੀ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਗਲ ਦੇ ਵਿੱਚ ਜਨੇਊ ਪੈਣ ਲੱਗਾ। ਉਹਨਾਂ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਤੇ ਅੱਜ ਜਨੇਊ ਲੋਕਾਂ ਦੇ ਗਲਾਂ ਚੋਂ ਲਾਏ ਜਾ ਰਹੇ ਨੇ। ਤਾਂ ਉਸ ਵੇਲੇ ਜਿਸ ਧਰਮ ਨੂੰ ਨਹੀਂ ਵੀ ਮੰਨਦੇ ਸਤਿਗੁਰੂ ਜੀ, ਉਸ ਧਰਮ ਦੇ ਪੈਰੋਕਾਰ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਤਾਂ ਸਤਿਗੁਰਾਂ ਨੇ ਉਹਨਾਂ ਦੀ ਬਾਂਹ ਫੜੀ ਤੇ ਉਹਨਾਂ ਦਾ ਧਰਮ ਬਚਾਉਣ ਵਾਸਤੇ, ਉਹਨਾਂ ਦਾ ਤਿਲਕ ਜੰਜੂ ਬਚਾਉਣ ਵਾਸਤੇ ਪਾਤਸ਼ਾਹ ਜੀ ਨੇ ਆਪਣੇ ਪ੍ਰਾਣਾਂ ਦੀ ਅਹੁਤੀ ਦਿੱਤੀ। ਆਪਣੇ ਆਪਣੀਆਂ ਪਾਵਨ ਰਗਾਂ ਦਾ ਖੂਨ ਉਹਨਾਂ ਦੀ ਖਾਤਰ ਜਿਹੜਾ ਉਹ ਵਗਾ ਦਿੱਤਾ। ਕਹਿਣ ਤੋਂ ਭਾਵ ਕੇ ਹਿੰਦੂ ਕੌਮ ਦੇ ਬੁੱਝਣ ਦੇ ਕਿਨਾਰੇ ਪਹੁੰਚੇ ਟਿਮਟਿਮਾਉਂਦੇ ਦੀਵੇ ਨੂੰ ਬੁੱਝਣ ਤੋਂ ਬਚਾਉਣ ਵਾਸਤੇ ਆਪਣੀਆਂ ਪਾਵਨ ਰਗਾਂ ਦਾ ਖੂਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਸ ਵਿੱਚ ਪਾਉਂਦੇ ਨੇ। ਭਾਵੇਂ ਉਸ ਧਰਮ ਨੂੰ ਨਹੀਂ ਵੀ ਮੰਨਦੇ, ਪਰ ਸਿੱਖੀ ਨੇ ਖੁੱਲ੍ਹੀ ਆਜ਼ਾਦੀ ਦਿੱਤੀ ਹੈ ਕਿ ਜਿਹੜਾ ਵੀ ਵਿਅਕਤੀ ਜਿਵੇਂ ਵੀ ਰੱਬ ਦੀ ਪੂਜਾ ਕਰਨੀ ਚਾਹੁੰਦਾ ਉਹ ਆਪਣੇ ਤਰੀਕੇ ਨਾਲ ਕਰੇ। ਗੁਰੂ ਪਿਆਰਿਓ, ਬਾਣੀ ਨੇ ਤਾਂ ਮੁਸਲਮਾਨ ਨੂੰ ਵੀ ਆਖਿਆ ਹੈ, ਮੁਸਲਮਾਨ ਮੋਮਿਨ ਹੋਵੇ ਅੰਤਰ ਕੀ ਮਲ ਮਨ ਤੇ ਧੋਵੇ। ਇੱਥੇ ਅੱਲਾ ਦਾ ਨਾਮ ਵੀ ਆਉਂਦਾ ਹੈ। ਤੁਸੀਂ ਜਾ ਕੇ ਵੇਖੋ, ਮੰਦਿਰਾਂ ਦੇ ਵਿੱਚ ਕੋਈ ਅੱਲਾ ਦਾ ਨਾਮ ਨਹੀਂ ਲੈਣ ਦਿੰਦਾ, ਮਸੀਤ ਦੇ ਵਿੱਚ ਕੋਈ ਰਾਮ ਦਾ ਨਾਮ ਨਹੀਂ ਲੈਣ ਦੇਵੇਗਾ, ਪਰ ਇਸ ਘਰ ਦੇ ਵਿੱਚ ਸਾਡੀ ਬਾਣੀ ਦੇ ਵਿੱਚ ਰੱਬ ਦੇ ਸਾਰੇ ਨਾਮ ਜਿਹੜੇ ਨੇ ਉਹ ਗੂੰਜਦੇ ਨੇ। ਸੋ ਬਾਣੀ ਕਹਿੰਦੀ ਆ, ਜੇ ਤੂੰ ਪੰਡਿਤ ਬਣਨਾ ਚਾਹੁੰਦਾ ਪੰਡਿਤ ਬਣ, ਪੰਡਿਤ ਸੋ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਮੈਂ ਸੋਧੈ। ਸੋ ਗੁਰੂ ਪਿਆਰਿਓ, ਇੰਝ ਸਿੱਖੀ ਕਿਸੇ ਦੇ ਵੀ ਧਾਰਮਿਕ ਜੀਵਨ, ਜੇ ਕੋਈ ਧਾਰਮਿਕ ਜੀਵਨ ਦੇ ਵਿੱਚ ਕੋਈ ਅੜਿੱਕਾ ਬਣਦਾ ਹੈ ਤਾਂ ਉਸ ਨੂੰ ਦੂਰ ਕਰਨ ਵਾਸਤੇ ਭਾਵੇਂ ਜਿੱਡੀ ਮਰਜ਼ੀ ਕੁਰਬਾਨੀ ਕਰਨੀ ਪਵੇ, ਸਿੱਖੀ ਨੇ ਕੀਤੀ ਹੈ। ਸੋ ਗੁਰੂ ਪਿਆਰਿਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਹਿੰਦ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦਿੱਤਾ। ਭਾਵੇਂ ਇਹ ਜ਼ੁਲਮ ਇਸਲਾਮ ਦੇ ਨਾਲ ਵੀ ਹੁੰਦਾ, ਤਾਂ ਸਤਿਗੁਰੂ ਜੀ ਇਸ ਧੱਕੇ ਦੇ ਵਿਰੁੱਧ ਇਸਲਾਮ ਨੂੰ ਬਚਾਉਣ ਵਾਸਤੇ ਵੀ ਆਪਣੀ ਸ਼ਹਾਦਤ ਦਿੰਦੇ। ਗੱਲ ਤਾਂ ਜ਼ੁਲਮ ਦੀ ਹੈ, ਗੱਲ ਤਾਂ ਧੱਕੇ ਦੀ ਹੈ, ਸਿੱਖੀ ਧੱਕੇ ਦੇ ਖਿਲਾਫ ਹੈ, ਜ਼ੁਲਮ ਦੇ ਖਿਲਾਫ ਹੈ। ਗੁਰੂ ਪਿਆਰਿਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋ ਜਾਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਧਰ ਦਾ ਸੰਸਕਾਰ ਜਿਹੜਾ ਲੱਖੀ ਸ਼ਾਹ ਵਣਜਾਰਾ ਆਪਣੇ ਘਰ ਵਿੱਚ ਲਿਜਾ ਕੇ ਕਰਦਾ ਹੈ, ਉਹਨੇ ਆਪਣੇ ਘਰ ਵਿੱਚ ਚਿਤਾ ਬਣਾਈ, ਉਸ ਚਿਤਾ ਨੂੰ ਅੱਗ ਲਾਈ ਤੇ ਨਾਲ ਹੀ ਆਪਣੇ ਘਰ ਨੂੰ ਵੀ ਅੱਗ ਲਾ ਦਿੱਤੀ ਤਾਂ ਕਿ ਹਕੂਮਤ ਦੇ ਕੰਨੀ ਇਹ ਗੱਲ ਨਾ ਪੈ ਸਕੇ, ਹਕੂਮਤ ਨੂੰ ਕੋਈ ਸ਼ੱਕ ਨਾ ਹੋਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਧਰ ਦਾ ਸੰਸਕਾਰ ਲੱਖੀ ਸ਼ਾਹ ਵਣਜਾਰੇ ਦੇ ਘਰ ਵਿੱਚ ਹੋ ਗਿਆ ਤੇ ਸਤਿਗੁਰਾਂ ਦੇ ਪਾਵਨ ਸੀਸ ਨੂੰ ਭਾਈ ਜੈਤਾ ਜੀ, ਭਾਈ ਉਹਦਾ ਜੀ ਸਮੇਤ ਗੁਰੂ ਦੇ ਪਿਆਰੇ ਜਿਹੜੇ ਨੇ ਆਨੰਦਪੁਰ ਸਾਹਿਬ ਲੈ ਜਾਂਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਆਨੰਦਪੁਰ ਦੀ ਧਰਤੀ ਤੇ ਪਹੁੰਚਿਆ। ਜਦੋਂ ਉਹਨਾਂ ਨੇ ਸੀਸ ਦਾ ਸੰਸਕਾਰ ਕਰਨ ਵਾਸਤੇ 9-10ਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਸਾਹਿਬ ਗੋਬਿੰਦ ਰਾਏ ਜੀ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਕਰਨ ਵਾਸਤੇ ਚਿਤਾ ਬਣਾਉਂਦੇ ਨੇ, ਸੰਗਤਾਂ ਦੂਰ ਦੁਰਾਡੇ ਤੋਂ ਆਈਆਂ ਨੇ, ਸੰਗਤਾਂ ਦੀ ਕਾਫੀ ਵੱਡੀ ਭੀੜ ਜੁੜੀ ਹੋਈ ਹੈ ਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਧੜ ਤੋਂ ਸੱਖਣੇ ਇਕੱਲੇ ਸੀਸ ਦਾ ਸੰਸਕਾਰ ਹੋਣ ਲੱਗਾ
ਸੰਗਠਾਂ ਜਹਰ ਜਹਰ ਰੋਣ ਲੱਗ ਪਈਆਂ। ਦੀ ਦੁਨੀਆਂ ਦੇ ਪਾਤਸ਼ਾਹ ਦਾ ਧਰ ਦੋ ਸੱਖਣਾ ਸੀਸ, ਜਦੋਂ ਉਸ ਚਿਤਾ ਨੂੰ ਅੱਗ ਲਾਈ ਗਈ, ਨਜ਼ਰੇ ਆਤਿਸ਼ ਕੀਤਾ ਗਿਆ ਉਸ ਚਿਤਾ ਨੂੰ, ਤਾਂ ਸੰਗਤਾਂ ਦੀਆਂ ਕਈਆਂ ਦੀਆਂ ਤਾਂ ਡਾਢਾਂ ਨਿਕਲ ਗਈਆਂ, ਕਿਉਂਕਿ ਪਿਆਰੇ ਮਹਿਬੂਬ ਸਤਿਗੁਰੂ ਜੀ ਦੀ ਏਡੀ ਵੱਡੀ ਸ਼ਹਾਦਤ, ਇੱਕ ਥਾਂ 'ਤੇ ਸੰਸਕਾਰ ਵੀ ਨਹੀਂ ਹੋ ਸਕਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦੋ ਥਾਂ 'ਤੇ ਸੰਸਕਾਰ ਹੋਏ ਨੇ, ਅਤੇ ਗੁਰੂ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਸ ਸੰਸਕਾਰ ਵੇਲੇ ਉਦਾਸ ਹੋਈਆਂ ਸੰਗਤਾਂ ਦੇ ਵਿੱਚ ਖਲੋ ਗਏ ਨੇ ਦਸਮ ਪਾਤਸ਼ਾਹ ਜੀ। ਉਹਨਾਂ ਨੇ ਸੰਗਤਾਂ ਨੂੰ ਸੰਬੋਧਿਤ ਹੁੰਦਿਆਂ ਹੋਇਆ ਭਾ ਜੋਸ਼ ਜੋਸ਼ ਭਰੇ ਲੈਣੇ ਦੇ ਵਿੱਚ ਸੰਗਤਾਂ ਨੂੰ ਸੰਬੋਧਿਤ ਹੋ ਕੇ ਆਖਿਆ, ਗੁਰੂ ਦੇ ਪਿਆਰਿਓ ਘਬਰਾਉਣ ਦੀ ਲੋੜ ਨਹੀਂ, ਮੈਂ ਐਸੇ ਬੱਬਰ ਸ਼ੇਰਾਂ ਦੀ ਕੌਮ ਦੀ ਸਿਰਜਣਾ ਕਰਾਂਗਾ ਜਿਹਦਾ ਇਕੱਲਾ ਇਕੱਲਾ ਸ਼ੇਰ ਲੱਖਾਂ ਲੱਖਾਂ ਜਾਵਰਾਂ ਦੇ ਬੁੱਥਾਂ ਭੰਨ ਕੇ ਰੱਖ ਦੇਵੇਗਾ। ਸੋ ਕਲਗੀਧਰ ਪਾਤਸ਼ਾਹ ਦੀ ਸੰਗਤ ਵਿੱਚ ਖਲੋ ਕੇ

ਮੁੱਕਦੀ ਗੱਲ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਕਿ 1,25,000 ਸੇ ਏਕ ਲੜਾਊ ਤਬਾਏ ਗੋਬਿੰਦ ਸਿੰਘ ਨਾਮ ਕਹਾਊ। ਮੇਰੇ ਪਾਤਸ਼ਾਹ ਜੀ ਨੇ ਇਹ ਜਿਹੜੇ ਬਚਨ ਕੀਤੇ ਨੇ, ਇਹ ਕੋਈ ਲੀਡਰਾਂ ਵਾਲੇ ਬਿਆਨ ਥੋੜ੍ਹੀ ਹੈ। ਪਾਤਸ਼ਾਹ ਜੀ ਦੇ ਮੂੰਹ ਤੋਂ ਨਿਕਲਿਆ ਹੋਇਆ ਇੱਕ ਇੱਕ ਲਫ਼ਜ਼ ਜਿਹੜਾ ਉਹ ਸੱਤ ਹੁੰਦਾ ਹੈ। ਸਤਿਗੁਰੂ ਕਦੇ ਵੀ ਅਸੱਤ ਨਹੀਂ ਬੋਲਦਾ। ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਨਿਕਲਿਆ ਇੱਕ ਇੱਕ ਲਫ਼ਜ਼ ਜਿਹੜਾ ਉਹ ਸੱਤ ਹੋ ਨਿਬੜਦਾ ਹੈ। ਕਲਗੀਧਰ ਪਾਤਸ਼ਾਹ ਜੀ ਨੇ ਇਹ ਜੋ ਗੱਲਾਂ ਕੀਤੀਆਂ ਕਿ 1,25,000 ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ, ਉਹਦੇ 'ਤੇ ਪਹਿਰਾ ਦੇਣੇ ਸ਼ੁਰੂ ਕਰ ਦਿੱਤਾ ਹੈ। ਸ਼ੁਰੂਆਤ ਹੋ ਗਈ ਹੈ। ਦੁਨੀਆਂ ਵੇਖਦੀ ਹੈ, ਸੰਗਤਾਂ ਵੇਖਦੀਆਂ ਨੇ ਕਿਵੇਂ ਨਿੱਤ ਦਿਹਾੜੇ ਅਨੰਦਪੁਰ ਸਾਹਿਬ ਦੇ ਵਿੱਚ ਚੜ੍ਹਦੀ ਕਲਾ ਜਿਹੜੀ ਉਹ ਵਰਤ ਰਹੀ ਹੈ। ਗੁਰੂ ਪਿਆਰਿਓ, ਔਰੰਗਜ਼ੇਬ ਦੀ ਸਰਕਾਰ ਨੇ ਪਾਬੰਦੀ ਲਾਈ ਕਿ ਕੋਈ ਵੀ ਗੈਰ ਮੁਸਲਮਾਨ ਘੋੜੇ 'ਤੇ ਨਹੀਂ ਚੜ੍ਹ ਸਕਦਾ। ਮੇਰੇ ਪਾਤਸ਼ਾਹ ਜੀ ਨੇ ਵਧੀਆ ਵਧੀਆ ਘੋੜੇ ਜਿਹੜੇ ਨੇ ਲਿਆ ਕੇ ਆਪਣੇ ਗੁਰਸਿੱਖਾਂ ਨੂੰ ਦਿੱਤੇ, ਉਹਨਾਂ ਨੂੰ ਨਿਪੁੰਨ ਕੀਤਾ ਘੋੜ ਸਵਾਰੀ ਦੇ ਵਿੱਚ। ਦਿੱਲੀ ਦੇ ਹਿਦਾਇਤ ਸੀ ਕਿ ਕੋਈ ਵੀ ਗੈਰ ਮੁਸਲਮਾਨ ਹਥਿਆਰ ਨਹੀਂ ਰੱਖ ਸਕਦਾ। ਪਾਤਸ਼ਾਹ ਜੀ ਨੇ ਹਥਿਆਰ ਕੰਪਲਸਰੀ ਕਰ ਦਿੱਤੇ, ਹਥਿਆਰਾਂ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਗੁਰੂ ਪਿਆਰਿਓ, ਦਿੱਲੀ ਕਹਿੰਦੀ ਸੀ, ਔਰੰਗਜ਼ੇਬ ਕਹਿੰਦਾ ਸੀ ਕਿ ਕੋਈ ਵੀ ਗੈਰ ਮੁਸਲਮਾਨ ਦਾੜੀ ਨਹੀਂ ਰੱਖ ਸਕਦਾ, ਕੇਸ ਨਹੀਂ ਰੱਖ ਸਕਦਾ, ਸਿਰ 'ਤੇ ਪੱਗ ਨਹੀਂ ਬਣ ਸਕਦਾ। ਮੇਰੇ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਨੂੰ ਹਦਾਇਤ ਕਰ ਦਿੱਤੀ ਕਿ ਤੁਸੀਂ ਸਾਬਤ ਸੂਰਤ ਹਰ ਹਾਲਤ ਵਿੱਚ ਰਹਿਣਾ ਹੈ। ਗੁਰੂ ਪਿਆਰਿਓ, ਇੰਜ ਦਿੱਲੀ ਦੀ ਹਰ ਹੁਕਮ ਨੂੰ ਤੋੜ ਕੇ ਕਲਗੀਧਰ ਪਾਤਸ਼ਾਹ ਜੀ ਨੇ ਚੜ੍ਹਦੀ ਕਲਾ ਜਿਹੜੀ ਉੱਥੇ ਵਰਤਾਉਣੀ ਸ਼ੁਰੂ ਕੀਤੀ। ਔਰੰਗਜ਼ੇਬ ਨੇ ਇੱਕ ਬੜਾ ਹੁਕਮ ਭੈੜਾ ਜਿਹਾ ਜਿਹੜਾ ਉਹ ਜਾਰੀ ਕੀਤਾ। ਉਸ ਨੇ ਹਦਾਇਤ ਕੀਤੀ ਕਿ ਮੇਰੇ ਰਾਜ ਦੇ ਵਿੱਚ ਸੰਗੀਤ ਨਹੀਂ ਵੱਜ ਸਕਦਾ, ਕੋਈ ਵੀ ਸੰਗੀਤ ਨਾ ਵਜਾਵੇ। ਮੁਕੰਮਲ ਤੌਰ 'ਤੇ ਸੰਗੀਤ 'ਤੇ ਪਾਬੰਦੀ ਲਾ ਦਿੱਤੀ। ਜਦੋਂ ਇਹ ਹੁਕਮ ਜਾਰੀ ਹੋਇਆ, ਕਹਿੰਦੇ ਸੰਗੀਤ ਦੇ ਪ੍ਰੇਮੀਆਂ ਦੀਆਂ ਧਾਹਾਂ ਨਿਕਲੀਆਂ, ਕਹਿੰਦੇ ਸੰਗੀਤ ਮਰ ਜਾਵੇਗਾ। ਇੱਕ ਦਿਨ ਉਹਨਾਂ ਨੇ ਇਕੱਠੇ ਹੋ ਕੇ ਸੰਗੀਤ ਦੀ ਅਰਥੀ ਤਿਆਰ ਕੀਤੀ। ਉਂਝ ਤਾਂ ਔਰੰਗਜ਼ੇਬ ਦੇ ਮੂਹਰੇ ਕਿਸੇ ਦਾ ਕੁਛ ਕੁ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹਨਾਂ ਨੇ ਸੋਚਿਆ ਕਿ ਅਰਥੀ ਲੈ ਕੇ ਜਾਵਾਂਗੇ, ਸ਼ਾਇਦ ਔਰੰਗਜ਼ੇਬ ਦੇ ਮਨ ਮੇਰ ਪੈ ਜਾਵੇ। ਇਹ ਸੰਗੀਤ ਦੀ ਅਰਥੀ ਸਜਾ ਕੇ ਤੁਰੇ ਨੇ ਅਤੇ ਉੱਧਰ ਔਰੰਗਜ਼ੇਬ ਲਾਲ ਕਿਲੇ ਦੀ ਫਸੀਲ 'ਤੇ ਟਹਿ ਰਿਹਾ ਹੈ। ਲਾਲ ਕਿਲੇ ਦੀ ਫਸੀਲ ਤੋਂ ਜਦੋਂ ਇਸ ਨੇ ਵੇਖਿਆ ਕਿ ਉਹ ਕੁਝ ਲੋਕ ਜਿਹੜੇ ਨੇ ਅਰਥੀ ਲੈ ਕੇ ਲਾਲ ਕਿਲੇ ਵੱਲ ਨੂੰ ਆ ਰਹੇ ਨੇ, ਇਹਨੇ ਔਰੰਗਜ਼ੇਬ ਨੇ ਆਪਣੇ ਅਹਿਲਕਾਰਾਂ ਨੂੰ ਪੁੱਛਿਆ ਹੈ, ਇਹ ਕੌਣ ਲੋਕ ਨੇ ਜਿਹੜੇ ਅਰਥੀ ਲੈ ਕੇ ਇੱਧਰ ਨੂੰ ਆ ਰਹੇ ਨੇ? ਅਹਿਲਕਾਰਾਂ ਨੇ ਦੱਸਿਆ, ਜੀ ਇਹ ਸੰਗੀਤ ਪ੍ਰੇਮੀ ਨੇ, ਜਿਹੜੀ ਤੁਸੀਂ ਹਦਾਇਤ ਜਾਰੀ ਕੀਤੀ ਹੈ ਕਿ ਸੰਗੀਤ ਦੀ ਮੁਕੰਮਲ ਤੌਰ 'ਤੇ ਮਨਾਹੀ ਹੈ। ਇਹਨਾਂ ਨੂੰ ਲੱਗਦਾ ਕਿ ਸੰਗੀਤ ਮਰ ਰਿਹਾ ਹੈ ਜਾਂ ਸੰਗੀਤ ਮਰ ਗਿਆ ਹੈ। ਉਹ ਸੰਗੀਤ ਦੀ ਅਰਥੀ ਸਜਾ ਕੇ ਲੈ ਕੇ ਆ ਰਹੇ ਨੇ। ਪਤਾ ਇਸ ਕੰਬਖਤ ਨੇ ਕੀ ਆਖਿਆ? ਕਹਿੰਦਾ ਜਾਓ ਉਹਨਾਂ ਨੂੰ ਜਾ ਕੇ ਕਹਿ ਦਿਓ ਕਿ ਇਸ ਸੰਗੀਤ ਦੀ ਕਬਰ ਬਹੁਤ ਜ਼ਿਆਦਾ ਡੂੰਘੀ ਕੱਢਿਓ ਤਾਂ ਕਿ ਇਹ ਕੰਬਖਤ ਸੰਗੀਤ ਉਸ ਕਬਰ ਦੇ ਵਿੱਚੋਂ ਬਾਹਰ ਨਾ ਆ ਜਾਵੇ। ਇਹ ਖਬਰਾਂ ਆਲੇ ਦੁਆਲੇ ਫੈਲੀਆਂ, ਮੁਕੰਮਲ ਤੌਰ 'ਤੇ ਲੋਕਾਂ ਨੇ ਸੰਗੀਤ ਬੰਦ ਕਰ ਦਿੱਤਾ। ਮਸੰਦ ਜਿਹੜੇ ਸਨ ਉਹ ਕਾਰ ਭੇਟਾ ਲੈ ਕੇ ਜਾਇਆ ਕਰਦੇ ਸਨ ਸਤਿਗੁਰੂ ਜੀ ਦੇ ਕੋਲ, ਅਤੇ ਕੁਝ ਮਸੰਦ ਜਿਹੜੇ ਡਰੇ ਹੋਏ ਜਾ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਸਤਿਗੁਰੂ ਜੀ ਔਰੰਗਜ਼ੇਬ ਨੇ ਸੰਗੀਤ 'ਤੇ ਮੁਕੰਮਲ ਪਾਬੰਦੀ ਲਾ ਦਿੱਤੀ ਏ, ਅਤੇ ਆਪਾਂ ਵੀ ਕੁਝ ਸਮਾਂ ਜਿਹੜਾ ਕੀਰਤਨ ਬੰਦ ਕਰਕੇ ਅੰਦਰ ਬੈਠ ਕੇ ਸਿਮਰਨ ਕਰ ਲਿਆ ਕਰੀਏ, ਨਿਤਨੇਮ ਕਰ ਲਿਆ ਕਰੀਏ, ਕੀਰਤਨ ਬੰਦ ਕਰ ਦਈਏ। ਕਲਗੀਧਰ ਪਾਤਸ਼ਾਹ ਜੀ ਕਹਿੰਦੇ, ਵਾਹ ਬਈ ਮਿੱਤਰੋ, ਮੈਨੂੰ ਲੱਗਦਾ ਬੁੱਝ ਦਿਲੋ ਤੁਹਾਡੇ ਹੱਡਾਂ 'ਚ ਜਿਵੇਂ ਕਿਹੜਾ ਉਤਰ ਗਿਆ ਹੋਵੇ। ਉਹ ਤੁਸੀਂ ਬੰਦਗੀ ਕਰਨੀ ਨਹੀਂ, ਸਿਮਰਨ ਕਰਨਾ ਨਹੀਂ, ਤੁਸੀਂ ਲੋਕਾਂ ਦੇ ਪੂਜਾ ਦਾ ਧਾਨ ਖਾ ਖਾ ਕੇ ਇੰਨੇ ਬੁੱਝ ਦਿਲ ਹੋ ਗਏ ਕਿ ਦਿੱਲੀ ਦੀਆਂ ਹਦਾਇਤਾਂ ਤੋਂ ਡਰਦੇ ਹੋ। ਸਾਨੂੰ ਕਹਿੰਦੇ ਹੋ ਕਿ ਅਸੀਂ ਗੋਤਰਾ ਕੇ ਸਮਾਂ ਕੱਢ ਲਈਏ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਗਟ ਧਰਮ ਹੈ, ਕਦੇ ਵੀ ਲੁੱਕ ਛਪ ਕੇ ਨਹੀਂ ਚੱਲੇਗਾ। ਪਾਤਸ਼ਾਹ ਜੀ ਨੇ ਉਸੇ ਵੇਲੇ ਹੁਕਮ ਕੀਤਾ, ਉੱਚੇ ਨਿਸ਼ਾਨ ਸਾਹਿਬ ਚਲਾ ਦਿੱਤੇ। ਗੁਰੂ ਪਿਆਰਿਓ, ਨਿਸ਼ਾਨ ਸਾਹਿਬ ਚਲਾ ਕੇ ਪਾਤਸ਼ਾਹ ਕਹਿੰਦੇ,
ਐ ਗੁਰੂ ਨਾਨਕ ਨਾਮ ਲੈਵਾ ਗੁਰਸਿੱਖ ਪਿਆਰਿਓ, ਆ ਮਸੰਦ ਕਹਿੰਦੇ ਨੇ ਲੁਕ ਛਪ ਕੇ ਸਮਾਂ ਕੱਢੀਏ, ਆ ਅਸੀਂ ਨਿਸ਼ਾਨ ਸਾਹਿਬ ਲਾਇਆ ਮੀਲਾਂ ਤੋਂ ਹੀ। ਇਹ ਆਵਾਜ਼ਾਂ ਮਾਰ ਮਾਰ ਕੇ ਆਖੇਗਾ ਨਿਆਸਰਿਆਂ ਨੂੰ ਕਿ ਆ ਨਿਆਸਰਿਆਂ ਦਾ ਆਸਰਾ ਘਰ ਹੈ, ਇਹ ਨਿਮਾਣਿਆਂ ਦਾ ਮਾਣ ਹੈ ਘਰ, ਇਹ ਗੁਰੂ ਨਾਨਕ ਦਾ ਘਰ। ਆਵਾਜ਼ਾਂ ਮਾਰ ਮਾਰ ਕੇ ਦੱਸੇਗਾ ਮੀਲਾਂ ਤੋਂ ਹੀ ਆਉਂਦੇ ਵਿਅਕਤੀ ਨੂੰ ਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਗਟ ਧਰਮ ਹੈ। ਇੰਝ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਨਿਸ਼ਾਨ ਸਾਹਿਬ ਚੜ੍ਹਾ ਦਿੱਤਾ, ਫਿਰ ਨੰਦ ਚੰਦ ਨੂੰ ਸੱਦ ਲਿਆ। ਨੰਦ ਚੰਦ ਬੜਾ ਕਾਰੀਗਰ ਸੀ, ਨੰਦ ਚੰਦ ਨੂੰ ਬੁਲਾ ਕੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੰਦ ਚੰਦ ਏਦਾਂ ਦਾ ਨਗਾਰਾ ਬਣਾ ਕਿ ਕਹਿਲੂਰ ਦੀਆਂ ਪਹਾੜੀਆਂ ਕੰਬ ਉੱਠਣ। ਸਾਰੀਆਂ ਹਦਾਇਤਾਂ ਕਰਕੇ ਨੰਦ ਚੰਦ ਨੂੰ ਇੱਕ ਵਿਸ਼ਾਲ ਨਗਾਰਾ ਬਣਾਉਣ ਵਾਸਤੇ ਕਲਗੀਧਰ ਪਾਤਸ਼ਾਹ ਜੀ

ਸੋ ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਹਦਾਇਤਾਂ ਕੀਤੀਆਂ ਨੇ ਉਹਦੇ ਮੁਤਾਬਕ ਭਾਈ ਆਨੰਦ ਚੰਦ ਜੀ ਨੇ ਇੱਕ ਵਿਸ਼ਾਲ ਨਗਾਰਾ ਜਿਹੜਾ ਉਹ ਬਣਾਇਆ ਹੈ। ਗੁਰੂ ਪਿਆਰਿਓ, ਸੱਚਮੁੱਚ ਨਗਾਰੇ ਨੂੰ ਵੇਖ ਕੇ ਭੁੱਖ ਲੱਥਦੀ ਹੈ। ਭਾਈ ਆਨੰਦ ਚੰਦ ਨੇ ਇਹ ਨਗਾਰਾ ਬਣਾ ਕੇ ਲਿਆ ਕੇ ਸਤਿਗੁਰੂ ਜੀ ਦੇ ਹਜ਼ੂਰ ਪੇਸ਼ ਕੀਤਾ। ਪਾਤਸ਼ਾਹ ਜੀ ਨੇ ਹੁਕਮ ਕੀਤਾ ਇਹਦੇ 'ਤੇ ਚੋਟ ਲਗਾਈ ਜਾਵੇ। ਗੁਰੂ ਪਿਆਰਿਓ, ਜਦੋਂ ਨਗਾਰੇ 'ਤੇ ਚੋਟ ਲੱਗੀ, ਸੱਚਮੁੱਚ ਕਹਿਲੂਰ ਦੀਆਂ ਪਹਾੜੀਆਂ ਕੰਬ ਉੱਠੀਆਂ। ਪਾਤਸ਼ਾਹ ਜੀ ਤੁੱਠੇ ਹੱਸ ਕੇ ਕਹਿੰਦੇ, ਵਾ ਆਨੰਦ ਚੰਦ, ਜਿੱਦਾਂ ਦਾ ਅਸੀਂ ਚਾਹੁੰਦੇ ਸਾਂ ਉੱਦਾਂ ਦਾ ਨਗਾਰਾ ਬਣਾਇਆ ਏ, ਅਤੇ ਇਹਦਾ ਨਾਮ ਅਸੀਂ ਰਣਜੀਤ ਨਗਾਰਾ ਰੱਖਾਂਗੇ। ਸੋ ਕਲਗੀਧਰ ਪਾਤਸ਼ਾਹ ਜੀ ਨੇ ਮੁਕੰਮਲ ਤੌਰ 'ਤੇ ਇਹ ਬਗਾਵਤ ਜਿਹੜੀ ਏ, ਇਹ ਦਿੱਲੀ ਦੇ ਵਿਰੁੱਧ ਜਿਹੜੀ ਏ, ਇੱਥੇ ਆਨੰਦਪੁਰ ਸਾਹਿਬ ਦੇ ਵਿੱਚ ਜਾਰੀ ਰੱਖੀ ਏ। ਕਰਦੇ ਕਰਾਉਂਦਿਆਂ ਸਮਾਂ ਲੰਘ ਗਿਆ, ਆਖਰ ਉਹ ਸਮਾਂ ਵੀ ਆ ਗਿਆ 1699 ਦੀ ਵਿਸਾਖੀ ਦਾ, ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਨੂਰੀ ਕਿਰਪਾਨ ਦੇ ਵਿੱਚੋਂ ਖਾਲਸਾ ਪੰਥ ਪ੍ਰਗਟ ਕੀਤਾ। ਕਈ ਵਾਰੀ ਕੋਈ ਕੁਛ ਲਫ਼ਜ਼ ਵਰਤ ਦਿੰਦੇ ਨੇ, ਖਾਲਸੇ ਦਾ ਜਨਮ ਦਿਹਾੜਾ ਵਰਤ ਦਿੰਦੇ ਨੇ, ਨਹੀਂ ਗੁਰੂ ਪਿਆਰਿਓ, ਖਾਲਸਾ ਪ੍ਰਗਟ ਹੋਇਆ ਏ। ਇਹਨਾਂ ਗੱਲਾਂ ਦੇ ਵਿੱਚ ਬੜੇ ਵੱਡੇ ਲੌਜਿਕ ਹੁੰਦੇ ਨੇ। ਹੁਣ ਲੌਜਿਕ ਜਿਹੜਾ ਉਹ ਸਮਝਣ ਵਾਸਤੇ ਭਾਈ ਗੁਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਥਾਏ ਵੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾਗੇ ਚਾਨਣ ਹੋਆ। ਇੱਥੇ ਦੋ ਲੌਜਿਕ ਰੱਖੇ ਨੇ ਭਾਈ ਗੁਰਦਾਸ ਜੀ ਹੋਰਾਂ ਨੇ। ਇੱਕ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਦੀ ਗੱਲ ਕੀਤੀ ਹੈ। ਜਿਹੜਾ ਜਨਮਦਾ ਹੈ ਨਾ, ਉਹ ਮਰਦਾ ਵੀ ਹੈ। ਜਿਹੜਾ ਪ੍ਰਗਟ ਹੁੰਦਾ ਉਹਦਾ ਮਤਲਬ ਹੁੰਦਾ ਇਹ ਤਾਕਤ ਪਹਿਲਾਂ ਵੀ ਇੱਥੇ ਵਿਚਰ ਰਹੀ ਸੀ, ਇਹ ਕੁੱਲ ਆਲਮ ਦੀ ਮਾਲਕ ਹੈ ਤਾਕਤ, ਤੇ ਉਹ ਤਾਕਤ ਸਿਰਫ ਸਾਡੀਆਂ ਅੱਖਾਂ ਤੋਂ ਓਹਲੇ ਸੀ, ਉਹ ਪ੍ਰਗਟ ਹੋਈ ਹੈ, ਤੇ ਉਹ ਤਾਕਤ ਕਦੇ ਮਰ ਨਹੀਂ ਸਕਦੀ, ਕਿਉਂਕਿ ਇਹ ਉਸ ਅਕਾਲ ਦੀ ਤਾਕਤ ਹੈ, ਅਕਾਲ ਜਿਹੜਾ ਕਦੇ ਵੀ ਮਰਦਾ ਨਹੀਂ ਤੇ ਨਾ ਹੀ ਖਾਲਸਾ ਮੁੱਕਣਾ ਹੈ। ਆ ਕਈ ਵਾਰੀ ਕਈ ਵੀਰ ਜਿਹੜੇ ਨੇ ਇਸ ਪ੍ਰਤੀ ਚਿੰਤਾ ਪ੍ਰਗਟ ਕਰਦੇ ਨੇ ਕਿ ਖਾਲਸੇ ਦਾ ਕੀ ਬਣੇਗਾ ਯਾਰ, ਹੁਣ ਤਾਂ ਹਾਲਾਤ ਬੜੇ ਖਰਾਬ ਨੇ ਇੱਥੇ ਤਾਂ। ਜਿਵੇਂ ਮੈਨੂੰ ਕਹਿਣਗੇ ਕਿ ਤੁਸੀਂ ਗੱਲ ਕੀਤੀ ਸੀ ਪੱਤਾ ਸਿੰਘਾਂ ਦਾ ਵੈਰੀ, ਹੁਣ ਤਾਂ ਸਾਡੇ ਆਪਣੇ ਭਰਾਵਾਂ ਦਾ ਪਤਾ ਨਹੀਂ ਲੱਗਦਾ ਕਿਹੜਾ ਕਿਹੜਾ ਦਿੱਲੀ ਦਾ ਦਲਾਲ ਬਣਿਆ ਹੋਇਆ ਏ ਅਤੇ ਕਿਹੜਾ ਕਿਹੜਾ ਪੰਥ ਨਾਲ ਗਦਾਰੀ ਕਰ ਰਿਹਾ ਏ। ਗੁਰੂ ਪਿਆਰਿਓ, ਮੁੱਖ ਦੀ ਗੱਲ ਇੱਕੋ ਹੀ ਹੈ ਕਿ ਇਹ ਖਾਲਸਾ ਕਿਸੇ ਆਮ ਮਨੁੱਖ ਨੇ ਕੋਈ ਪਾਰਟੀ ਨਹੀਂ ਬਣਾਈ, ਇਹ ਕੋਈ ਕਿਸੇ ਨੇ ਆਮ ਪਾਰਟੀ ਬਣਾ ਕੇ ਉਹਦਾ ਨਾਮ ਖਾਲਸਾ ਨਹੀਂ ਰੱਖ ਦਿੱਤਾ। ਇਹ ਖਾਲਸਾ ਅਕਾਲ ਪੁਰਖ ਜੀ ਦੀ, ਵਾਹਿਗੁਰੂ ਜੀ ਦੀ ਮੌਜ ਬਣੀ ਤਾਂ ਪ੍ਰਗਟ ਹੋਇਆ। ਖਾਲਸਾ ਅਕਾਲ ਪੁਰਖ ਕੀ ਫੌਜ, ਇਹ ਰੱਬ ਦੀ ਫੌਜ ਹੈ। ਪ੍ਰਗਟਿਆ ਖਾਲਸਾ ਪਰਮਾਤਮ ਕੀ ਮੌਜ, ਰੱਬ ਦੀ ਮੌਜ ਬਣੀ ਤਾਂ ਇਹ ਖਾਲਸਾ ਪ੍ਰਗਟ ਹੋਇਆ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਨੂਰੀ ਕਿਰਪਾਨ ਦੇ ਵਿੱਚੋਂ। ਗੁਰੂ ਪਿਆਰਿਓ, ਜੇਕਰ ਸਾਜਿਸ਼ਕਾਰੀਆਂ ਨੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੇ ਖਾਲਸੇ ਨੂੰ ਖਤਮ ਕਰ ਦਿੱਤਾ, ਫਿਰ ਤੁਹਾਨੂੰ ਦੀਵਾਨ ਲਾਉਣ ਦੀ ਲੋੜ ਨਹੀਂ, ਕਿਉਂਕਿ ਜੇਕਰ ਇਹ ਸਾਜਿਸ਼ਕਾਰੀ ਹੀ ਸਾਰਾ ਕੁਝ ਕਰ ਜਾਣ, ਫਿਰ ਰੱਬ ਨਾ ਵੱਡਾ ਹੋਇਆ ਨਾ ਗੁਰੂ ਹੀ ਵੱਡਾ ਹੋਇਆ, ਫਿਰ ਤਾਂ ਸਾਜਿਸ਼ਕਾਰੀ ਵੱਡੇ ਨੇ, ਫਿਰ ਤਾਂ ਸਾਨੂੰ ਗੁਰੂ ਦੀ ਜਾਂ ਵਾਹਿਗੁਰੂ ਦੀ ਉਸਤਤ ਕਰਨ ਦੀ ਲੋੜ ਨਹੀਂ, ਸਾਜਿਸ਼ਕਾਰੀਆਂ ਦੀ ਉਸਤਤ ਕਰਨੀ ਚਾਹੀਦੀ ਹੈ। ਨਹੀਂ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ, ਇਹ ਪਾਵਨ ਜੋਤ ਪ੍ਰਗਟ ਹੋਈ ਹੈ, ਇਸ ਜੋਤ ਨੇ ਦਸਾਂ ਸਰੀਰਾਂ ਵਿੱਚ ਵਿਚਰ ਕੇ ਇਸ ਸਿੱਖੀ ਦਾ ਮੂੰਹ ਮਹਾਦਰਾ ਤਿਆਰ ਕੀਤਾ ਹੈ, ਅਤੇ ਦੁਨੀਆਂ ਦੀ ਕੋਈ ਵੀ ਤਾਕਤ ਜਿਹੜੀ ਹੈ ਇਸ ਸਿੱਖੀ ਨੂੰ ਮਾਰ ਨਹੀਂ ਸਕਦੀ, ਖਤਮ ਨਹੀਂ ਕਰ ਸਕਦੀ। ਮੈਂ ਤਕਰੀਬਨ 1999 ਦੇ ਨੇੜੇ ਤੇੜੇ, 2000 ਦੇ ਨੇੜੇ ਤੇੜੇ ਇੱਕ ਇਹ ਗੀਤ ਲਿਖਿਆ ਸੀ, ਕਿਉਂਕਿ ਉਸ ਵੇਲੇ ਵੀ ਬੜੀ ਫੁੱਟ ਪੈ ਗਈ ਸੀ ਜਦੋਂ 300 ਸਾਲਾਂ ਮਨਾਇਆ ਜਾਣਾ ਸੀ। ਕਹਿੰਦੇ ਸੀ ਇੰਨੀ ਜ਼ਿਆਦਾ ਫੁੱਟ ਪੈ ਗਈ ਆ, ਬਾਦਲਾਂ ਨੇ ਆਹ ਕਰਤਾ ਅਤੇ ਦੂਸਰਿਆਂ ਨੇ ਆਹ ਕਰਤਾ, ਪਤਾ ਨਹੀਂ ਕੀ ਬਣੇਗਾ। ਆਪਾਂ ਉਦੋਂ ਵੀ ਕਿਹਾ ਸੀ ਕਿ ਸਿੱਖੀ ਨੂੰ ਕੋਈ ਨਹੀਂ ਖਤਰਾ, ਇਹ ਨਹੀਂ ਉਹ ਖੇਡ
ਸਰੀਰਾਂ ਦੀ, ਇਹ ਹੈ ਮਸਤੀ ਨਾਮ ਦੇ ਰੱਸੀਆਂ ਦੀ, ਤੇ ਦੌਲਤ ਸ਼ੇਰ ਫਕੀਰਾਂ ਦੀ। ਇਹ ਸਿੱਖੀ ਕੋਈ ਸਰੀਰਾਂ ਤੱਕ ਥੋੜ੍ਹੀ ਸੀਮਤ ਹੈ, ਇਹ ਜੇ ਸਰੀਰਾਂ ਤੱਕ ਸੀਮਤ ਹੁੰਦੀ ਤਾਂ ਇੱਕ ਦਿਨ ਦੇ ਵਿੱਚ 50,000 ਵੀ ਗੁਰਸਿੱਖਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਨੇ। ਇੱਕ ਵਕਤ ਆ ਗਿਆ ਸੀ ਜਦੋਂ ਢੰਡੋਰੇ ਪਿੱਟ ਦਿੱਤੇ ਗਏ ਸੀ, ਉਹ ਦੋ ਸੂਰਮੇ ਗਰਜਾ ਸਿੰਘ ਤੇ ਬੋਤਾ ਸਿੰਘ, ਜੇ ਸਾਡੇ ਵਰਗੇ ਸਿੱਖ ਹੁੰਦੇ ਤਾਂ ਉਹਨਾਂ ਨੇ ਕਹਿਣਾ ਸੀ ਚਲੋ ਯਾਰ ਪਿੰਡਾਂ ਵੱਲ ਨੂੰ ਚੱਲਦੇ ਜਾ ਕੇ ਪ੍ਰਚਾਰ ਕਰੀਏ, ਨਹੀਂ ਉਹਨਾਂ ਨੂੰ ਭਰੋਸਾ ਸੀ ਆਪਣੇ ਬਾਪੂ ਤੇ ਕਲਗੀਧਰ ਪਾਤਸ਼ਾਹ ਤੇ। ਇਹ ਸਿੱਖੀ ਉਸ ਦੀ ਹੈ ਤੇ ਜਿਹੜੇ ਲੋਕ ਸਿੱਖੀ ਨੂੰ ਚੈਲੰਜ ਕਰਦੇ ਨੇ ਕਿ ਸਿੱਖ ਖਤਮ ਕਰ ਦਿੱਤੇ ਨੇ, ਆਓ ਆਪਾਂ ਦੋਵੇਂ ਭਰਾ ਦੱਸ ਦਈਏ ਉਸ ਹਕੂਮਤ ਨੂੰ ਕਿ ਸਿੱਖੀ ਤਾਂ ਜਿਉਂਦੀ ਜਾਗਦੀ ਹੈ। ਦੋਹਾਂ ਨੇ ਨੂਰਦੀਨ ਦੀ ਸਰਾਂ ਦੇ ਜਾ ਕੇ ਨਾਕਾ ਲਾ ਲਿਆ, ਆ ਲੱਕ ਨਾਲ ਬੰਨਿਆ, ਹਜ਼ੂਰੀਆ ਖੋਲ ਕੇ ਉਹਦਾ ਨਿਸ਼ਾਨ ਚੜ੍ਹਾ ਦਿੱਤਾ, ਤੇ ਜਿਹੜਾ ਵੀ ਆਉਂਦਾ ਉਹਨੂੰ ਕਹਿੰਦੇ ਖਾਲਸੇ ਦਾ ਰਾਜ ਆ ਗਿਆ, ਟੈਕਸ ਦੇ ਕੇ ਜਾਓ। ਉਹਨਾਂ ਨੇ ਹਕੂਮਤਾਂ ਹਲਾ ਕੇ ਰੱਖ ਦਿੱਤੀਆਂ, ਉਹ ਦੋਵੇਂ ਸੀ ਉੱਥੇ ਸ਼ਹੀਦੀਆਂ ਪਾ ਗਏ ਕਿ ਖਾਲਸਾ ਮੁੱਕ ਗਿਆ। ਉਹ ਦੁਨੀਆਂ ਦੇ ਕੋਨੇ ਕੋਨੇ ਵਿੱਚ ਅੱਜ ਤੁਸੀਂ ਬੈਠੇ ਹੋ, ਦੁਨੀਆਂ ਦੀ ਕੋਈ ਵੀ ਤਾਕਤ ਸਿੱਖੀ ਨੂੰ ਖਤਮ ਨਹੀਂ ਕਰ ਸਕਦੀ। ਇਹ ਤਾਂ ਸਾਡੀਆਂ ਪਰਖ ਦੀਆਂ ਘੜੀਆਂ ਨੇ, ਅਸੀਂ ਕਿੰਜ ਵਿਚਰ ਰਹੇ ਹਾਂ, ਅਸੀਂ ਕਿੰਨੀ ਕੁ ਸਿੱਖੀ ਕਮਾ ਰਹੇ ਹਾਂ। ਉਹ ਸਿੱਖੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ, ਸਿੱਖਾਂ ਦੇ ਘਰ ਜੰਮ ਕੇ ਕੋਈ ਸਿੱਖ ਨਹੀਂ ਬਣ ਜਾਂਦਾ, ਇੱਥੇ ਹਰ ਇੱਕ ਨੂੰ ਸਿੱਖੀ ਕਮਾਉਣੀ ਪਈ ਹੈ। ਚਾਹੇ ਉਹ ਗੁਰੂ ਸਾਹਿਬਾਨ ਜੀ ਦੇ ਵੀ ਘਰ ਜੰਮਿਆ ਹੋਵੇ, ਉਹਨੂੰ ਵੀ ਸਿੱਖੀ ਕਮਾਉਣੀ ਪਈ ਹੈ। ਸਿੱਖੀ ਕਮਾਈ ਬਾਬਾ ਅਰਜਨ ਦੇਵ ਜੀ ਨੇ, ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤ ਦੇ ਪੰਜਵੇਂ ਵਾਰਸ ਬਣੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਸਿੱਖੀ ਨਹੀਂ ਕਮਾ ਹੋਈ ਪਿਰਥੀ ਚੰਦ ਤੋਂ, ਉਹ ਖੱਜਲ ਹੋਇਆ, ਉਹਨੇ ਆਪਾ ਗਵਾ ਲਿਆ। ਗੁਰੂ ਪਿਆਰਿਓ, ਸਿੱਖੀ ਕਮਾਉਣੀ ਪੈਂਦੀ ਏ। ਸੋ ਜਿਹਨਾਂ ਨੇ ਸਿੱਖੀ ਕਮਾਈ ਏ ਉਹਨੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਵਰਤਦੀਆਂ ਨੇ, ਤੇ ਅੱਜ ਦੁਨੀਆਂ ਦੀ ਸਾਰੀ ਤਾਕਤ ਲੱਗੀ ਹੋਈ ਹੈ ਸਾਡੇ ਵਿਰੋਧੀਆਂ ਦੀ, ਇਹ ਜਿਹੜੀ ਆ ਪੁਰਜ਼ੋਰ ਜਿਹੜੀ ਆ ਤਾਕਤ ਲੱਗੀ ਹੋਈ ਹੈ ਕਿ ਸਾਡੇ ਗੁਰੂਆਂ ਨੂੰ ਇੱਕ ਸਧਾਰਨ ਤੌਰ 'ਤੇ ਪੇਸ਼ ਕੀਤਾ ਜਾਵੇ। ਉਸ ਗੁਰੂਆਂ ਦੀ ਗੱਲ ਤਾਂ ਇੱਕ ਪਾਸੇ ਰਹਿ ਗਈ ਹੈ, ਇਹ ਤਾਂ ਗੁਰੂ ਦੇ ਦਲਾਰੇ ਜਿਹੜੇ ਨੇ ਬਿਨਾਂ ਸਿਰ ਤੋਂ ਜਿਹੜੇ ਨੇ ਉਹ ਲੜਨਾ ਜਾਣਦੇ ਨੇ, ਬਿਨਾਂ ਸਿਰ ਤੋਂ ਸਿਰ ਨੂੰ ਤਲੀ 'ਤੇ ਰੱਖ ਕੇ ਇਸ ਚੀਜ਼ ਨੂੰ ਚਸਲਾਉਣ ਵਾਸਤੇ ਲੋਕਾਂ ਦੇ ਜ਼ੋਰ ਲੱਗੇ ਨੇ ਕਿ ਕਰਾਮਾ ਤੂੰ ਵਰਤ ਨਹੀਂ ਸਕਦੀ, ਕਿਉਂ ਨਹੀਂ ਵਰਤ ਸਕਦੀ। ਗੁਰੂ ਪਿਆਰਿਓ, ਗੁਰੂ ਜਾਂ ਗੁਰੂ ਦਾ ਸਿੱਖ ਜਿਹੜਾ ਨਾਟਕ ਚੇਟਕ ਨਹੀਂ ਕਰਦਾ, ਉਹ ਆਪਣੀ ਬਚਤਣ ਬਣਾਉਣ ਵਾਸਤੇ ਇੱਦਾਂ ਦੀਆਂ ਖੇਲਾਂ ਨਹੀਂ ਕਰਦਾ, ਪਰ ਇਹ ਜਿਹੜੀਆਂ ਨੇ ਸਹਿਜ ਵਿੱਚ ਕਲਾ ਵਰਤ ਜਾਂਦੀਆਂ ਨੇ, ਕਿਉਂਕਿ ਰਿੱਧੀਆਂ ਸਿੱਧੀਆਂ ਤਾਂ ਆਪ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ ਨੇ ਕਿ ਕਿਸੇ ਗੁਰਸਿੱਖ ਪਿਆਰੇ ਦਾ, ਰੱਬ ਦੇ ਪਿਆਰੇ ਦਾ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋ ਜਾਵੇ। ਸੋ ਗੁਰੂ ਪਿਆਰਿਓ, ਇਹ ਸਾਰੀਆਂ ਕਲਾ ਵਰਤਦੀਆਂ ਨੇ ਤੇ ਵਰਤਾ ਕੇ ਸਤਿਗੁਰੂ ਜੀ ਨੇ ਵਿਖਾਲੀਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ, ਗੁਰੂ ਪਿਆਰਿਓ, ਕਿੱਡੀ ਵੱਡੀ ਹਕੂਮਤ ਹੈ, ਜਿਹਦਾ ਕਿੱਡਾ ਵਿਸ਼ਾਲ ਰਾਜ ਹੈ, ਉਹਦੀਆਂ ਜੜ੍ਹਾਂ ਪੱਟਣ ਵਾਸਤੇ ਪਾਤਸ਼ਾਹ ਜੀ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਥਾਪੜਾ ਦਿੱਤਾ ਨਾ, ਨਾਲ ਸਿਰਫ 25 ਸਿੰਘ ਦਿੱਤੇ ਸੀ। ਕੋਈ ਸੋਚ ਸਕਦਾ ਐਡੀ ਵੱਡੀ ਹਕੂਮਤ ਨੂੰ ਵੰਗਾਰ ਦੇਵੇ? ਇਕੱਲੇ ਜਿਹੜਾ ਸਰਹੰਦ ਹੈ ਉਹਦੇ ਕੋਲ ਹੀ 1,00,000 ਤੋਂ ਉੱਪਰ ਫੌਜ ਸੀ, ਇਕੱਲੇ ਸਰਹੰਦ ਦੇ ਸੂਬੇਦਾਰ ਕੋਲ ਹੀ ਲੱਖਾਂ ਦੀ ਗਿਣਤੀ, 10,00,000 ਦੇ ਘੇਰੇ ਵਿੱਚੋਂ ਪਾਤਸ਼ਾਹ ਜੀ ਇਹਨਾਂ ਨੂੰ, ਜਿੱਥੇ ਜਿੱਥੇ ਗੁਰਸਿੱਖਾਂ ਦੀਆਂ ਸ਼ਹਾਦਤਾਂ ਵੀ ਹੋਈਆਂ ਨੇ, ਪਾਤਸ਼ਾਹ ਜੀ ਨੇ ਆਪਣੇ ਬਚਨ ਵੀ ਇੱਥੇ ਸੱਤ ਕਰਕੇ ਵਿਖਾਏ ਕਿ 1,25,000 ਸੇ ਏਕ ਲੜਾਉਂ ਤਾਂ ਮੈਂ ਗੋਬਿੰਦ ਸਿੰਘ ਨਾਮ ਕਹਾਉਂ। 5-5 ਸ਼ੇਰਾਂ ਨੂੰ 10,00,000 ਦੇ ਨਾਲ ਲੜਾ ਕੇ ਵਿਖਾਇਆ ਅਤੇ 10,00,000 ਦੇ ਘੇਰੇ ਵਿੱਚੋਂ ਨਿਕਲ ਕੇ ਚੱਲੇ ਜਾਣਾ, ਕਲਾ ਨਹੀਂ ਤਾਂ ਹੋਰ ਕੀ ਹੈ? ਸਤਿਗੁਰੂ ਜੀ ਹਰ ਤਰ੍ਹਾਂ ਦੀ ਕਲਾ ਵਰਤਾ ਸਕਦੇ ਨੇ, ਪਰ ਸਾਨੂੰ ਨਿਪੁੰਨ ਕੀਤਾ ਕਿ ਜਿੱਥੇ ਵੀ ਚੱਲਣਾ ਹੈ ਗੁਰੂ 'ਤੇ ਵਿਸ਼ਵਾਸ ਰੱਖ ਕੇ, ਪਰਵਾਹ ਨਹੀਂ ਕਰਨੀ ਕਿ ਕਿੰਨੀਆਂ ਕੁ ਗਿਣਤੀਆਂ ਨੇ ਜਾਂ ਅੱਗੇ ਤਾਕਤ ਕਿਹੜੀ ਹੈ। ਗੁਰੂ ਦੇ ਸਾਹਮਣੇ ਕੋਈ ਵੀ ਤਾਕਤ ਵੱਡੀ ਨਹੀਂ ਹੈ। ਗੁਰੂ ਪਿਆਰਿਓ, ਸਤਿਗੁਰ ਮੇਰਾ ਮਾਰ ਜੀ ਵੱਲ ਹੈ, ਸਤਿਗੁਰੂ ਮਾਰ ਕੇ ਵੀ ਜਿਉਂਦਾ ਕਰ ਸਕਦਾ। ਦੁਨੀਆਂ ਕਹਿੰਦੀ ਹੈ ਕਿ ਸਾਹਾਂ ਤੋਂ ਬਿਨਾਂ ਬਚਿਆ ਨਹੀਂ ਜਾ ਸਕਦਾ, ਸਾਹ ਰੁਕ ਗਿਆ ਤਾਂ ਬੰਦਾ ਮਰ ਗਿਆ। ਪਾਤਸ਼ਾਹ ਕਹਿੰਦੇ ਨੇ ਪ੍ਰਭ ਭਾਵੈ ਬਿਨ ਸਾਸ ਤੇ ਰੱਖਿਆ,
ਗੱਲ ਤਾਂ ਉਹਦੀ ਮੌਜ ਦੀ ਹੈ। ਸਤਿਗੁਰੂ ਪਿਆਰੋ, ਮੈਂ ਬਹੁਤੀ ਤਫਸੀਲ ਵਿੱਚ ਨਾ ਜਾਵਾਂ, ਸੂਈ ਤਾਂ ਭੱਜੀ ਰਹਿੰਦੀ ਹੈ। ਮੈਨੂੰ ਹੁਕਮ ਹੋਇਆ ਸੀ ਸੰਗਤਾਂ ਦਾ, ਸਮਰਾ ਸਾਹਿਬ ਬੈਠੇ ਨੇ, ਮੱਲੀ ਸਾਹਿਬ ਬੈਠੇ ਨੇ, ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਗੀਤ ਜਿਹੜਾ ਸਾਡਾ ਰਿਕਾਰਡ ਹੋਇਆ ਸੀ ਉਹ ਵੀ ਸਰਵਣ ਕਰਨਾ, ਜ਼ਰੂਰ ਕਰਾਵਾਂਗੇ ਸਰਵਣ। ਪਰ ਆਓ ਇੱਕ ਕਵਿਤਾ ਹੋਰ ਸਾਂਝੀ ਕਰਦਾ ਜਾਵਾਂ ਇਤਿਹਾਸ ਦੇ ਵਿੱਚੋਂ, ਕਿ ਕਲਗੀਧਰ ਪਾਤਸ਼ਾਹ ਜੀ ਨੇ ਇੰਝ ਜਦੋਂ ਖਾਲਸਾ ਪੰਥ ਦੀ ਸਿਰਜਣਾ ਕਰ ਦਿੱਤੀ, ਆਲੇ ਦੁਆਲੇ ਦੀਆਂ ਸਾਰੀਆਂ ਤਾਕਤਾਂ ਜਿਹੜੀਆਂ ਨੇ ਉਹ ਇਕੱਠੀਆਂ ਹੋ ਗਈਆਂ, ਕੂੜ ਜਾਣੀ ਸਾਰੇ ਦਾ ਸਾਰਾ ਇਕੱਠਾ ਹੋ ਗਿਆ ਸੱਚ ਨੂੰ ਦਬਾਉਣ ਵਾਸਤੇ। ਗੁਰੂ ਪਿਆਰਿਓ, 11-12 ਲੱਖ ਦੇ ਕਰੀਬ ਜਾਣੀ ਅਣਗਿਣਤੀ, ਕੋਈ ਗਿਣਤੀ ਮਿਣਤੀ ਦੀ ਕੋਈ ਗੱਲ ਹੀ ਨਹੀਂ ਰਹੀ, ਆਨੰਦਪੁਰ ਸਾਹਿਬ ਨੂੰ ਘੇਰਾ ਪੈ ਜਾਂਦਾ। ਤੇ ਇਹ ਲੋਕ ਕਹਿੰਦੇ ਸੀ ਕਿ ਅਸੀਂ ਤਾਂ ਇੱਕ ਇੱਕ ਮੁੱਠ ਜਿਹੜੀ ਆ ਨਾ ਆਨੰਦਪੁਰ ਸਾਹਿਬ ਤੋਂ ਮਿੱਟੀ ਦੀ ਭਰ ਕੇ ਲੈ ਆਉਂਦੀ, ਆਨੰਦਪੁਰ ਸਾਹਿਬ ਖਤਮ ਕਰਕੇ ਖਤਮ ਕਰ ਦਿਆਂਗੇ। ਤੇ ਜੇ ਇੱਕ ਇੱਕ ਮੁੱਠ ਮਿੱਟੀ ਦੀ ਸੁੱਟ ਦਿੱਤੀ ਤਾਂ ਆਨੰਦਪੁਰ ਸਾਹਿਬ ਨੂੰ ਮਿੱਟੀ ਦੇ ਵਿੱਚ ਦੱਬ ਦਿਆਂਗੇ। ਪਰ ਗੁਰੂ ਪਿਆਰਿਓ, ਸਿੱਖਾਂ ਦਾ ਕੋਈ ਵਾਲ ਵੀ ਵਿਗਿਆ ਨਹੀਂ ਕਰ ਸਕਿਆ। ਉਹ ਇਹਨਾਂ ਨੇ ਤਾਂ ਜਦੋਂ ਵਿਵਾਹ ਨਹੀਂ ਵੇਖੀ ਤਾਂ ਸ਼ਰਾਬੀ ਕਰਕੇ ਹਾਥੀ ਭੇਜਿਆ, ਤਾਂ ਮੇਰੇ ਪਾਤਸ਼ਾਹ ਜੀ ਨੇ ਮਾੜ ਕੂਜਾ ਸਰੀਰ ਦੇ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ। ਕਹਿੰਦੇ ਬਚਿੱਤਰ ਸਿੰਘ ਹਾਥੀ ਨਾਲ ਲੜੇਗਾ? ਕਹਿੰਦਾ ਪਾਤਸ਼ਾਹ ਜੀ ਇੱਕ ਹਾਥੀ ਭਾਵੇਂ ਸੈਂਕੜੇ ਹੋਣ, ਗੱਲਬਾਤ ਸ਼ਰਤੇ ਤੁਹਾਡਾ ਹੱਥ ਸਿਰ 'ਤੇ ਚਾਹੀਦਾ। ਪਾਤਸ਼ਾਹ ਜੀ ਨੇ ਕੰਡ 'ਤੇ ਥਾਪੜਾ ਦਿੱਤਾ, ਇੱਕੋ ਹੀ ਵਾਰ ਦੇ ਨਾਲ ਹਾਥੀ ਜਿਹੜਾ ਉਚਿਤ ਕੀਤਾ। ਗੁਰੂ ਪਿਆਰਿਓ, ਅਸੀਂ ਇਹ ਸਾਰਾ ਕੁਝ ਇਤਿਹਾਸ ਤੋਂ ਜਾਣੂ ਹੁੰਦੇ ਹੋਏ ਵੀ ਕਈ ਵਾਰੀ ਸਾਡੇ ਮਨ ਡੋਲ ਜਾਂਦੇ ਨੇ, ਨਹੀਂ ਸਤਿਗੁਰਾਂ ਦੇ ਚਰਨਾਂ 'ਤੇ ਪੂਰਨ ਭਰੋਸਾ ਰੱਖਣਾ ਹੈ। 22 ਧਾਰ ਦੇ ਰਾਜੇ ਔਰੰਗਜ਼ੇਬ ਦੀ ਸਾਰੀ ਫੌਜ, ਇਹ ਸਾਰਾ ਮਲਖਈਆ, ਬਾਕੀ ਵੀ ਲਾਹੌਰ ਤੋਂ ਸਰਹੰਦ ਤੋਂ ਸਾਰੀਆਂ ਫੌਜਾਂ ਨੇ ਆ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ। ਗੁਰੂ ਪਿਆਰਿਓ, 7-8 ਮਹੀਨੇ ਲੰਘ ਗਏ, ਵਿਵਾਹ ਹੋ ਗਈ ਇਹਨਾਂ ਦੀ ਘੇਰਾ ਪਾਉਣ ਵਾਲਿਆਂ ਦੀ, ਆਖਰ ਤਰਲਿਆਂ 'ਤੇ ਆ ਗਏ, ਪਾਤਸ਼ਾਹ ਜੀ ਇੱਕ ਵਾਰੀ ਆਨੰਦਪੁਰ ਸਾਹਿਬ ਛੱਡ ਦਿਓ। ਗੁਰੂ ਪਿਆਰਿਓ, ਸੋਹਾਂ ਖਾਣ ਤੱਕ ਆ ਗਏ। ਤੇ ਜਦੋਂ ਕੁਰਾਨ ਸ਼ਰੀਫ ਦੀ ਜਲਦ 'ਤੇ ਔਰੰਗਜ਼ੇਬ ਦੇ ਸੈਨ ਅਤੇ ਆਟੇ ਦੀ ਗਊ ਬਣਾ ਕੇ ਇਹਨਾਂ ਨੇ 22 ਧਾਰ ਦੇ ਰਾਜਿਆਂ ਨੇ ਕਸਮਾਂ ਖਾਧੀਆਂ, ਜਦੋਂ ਧਰਮ ਨੂੰ ਵਿੱਚ ਪਾ ਲਿਆ ਨਾ, ਉਂਝ ਗੁਰੂ ਨੂੰ ਕੋਈ ਠੱਗ ਨਹੀਂ ਸਕਦਾ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਸਤਿਗੁਰੂ ਜੀ ਦੂਸਰਿਆਂ ਦੇ ਧਰਮ ਦਾ ਵੀ ਸਤਿਕਾਰ ਕਰਦੇ ਨੇ, ਸਤਿਗੁਰੂ ਜੀ ਦੂਜਿਆਂ ਦੇ ਧਰਮ ਦਾ ਵੀ ਅਦਬ ਕਰਦੇ ਨੇ, ਤਾਂ ਹੀ ਉਹਨਾਂ ਨੇ ਧਰਮ ਦਾ ਅਦਬ ਕਰਦਿਆਂ ਹੋਇਆ ਆਨੰਦਪੁਰ ਸਾਹਿਬ ਨੂੰ ਛੱਡਿਆ। ਹੋਰ ਨਹੀਂ ਤਾਂ ਗੁਰੂ ਨੂੰ ਕੋਈ ਠੱਗ ਨਹੀਂ ਸਕਦਾ, ਗੁਰੂ ਦੇ ਸਿੱਖਾਂ ਨੂੰ ਨਹੀਂ ਕੋਈ ਠੱਗ ਸਕਦਾ। ਪੂਰਨ ਗੁਰਸਿੱਖ ਹੋਵੇ, ਜਿੰਨੀਆਂ ਮਰਜ਼ੀ ਕੋਈ ਚਲਾਕੀਆਂ ਕਰਦਾ ਫਿਰੇ। ਸਤਿਗੁਰੂ ਪਿਆਰੋ, ਆਖਿਰ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਨੇ ਧਰਮ ਦਾ ਵਾਸਤਾ ਪਾਇਆ, ਉਹਨਾਂ ਨੇ ਧਰਮ ਦੀ ਕਦਰ ਕਰਦਿਆਂ ਹੋਇਆ ਆਨੰਦਪੁਰ ਸਾਹਿਬ ਨੂੰ ਛੱਡਣ ਦਾ ਪ੍ਰੋਗਰਾਮ ਬਣਾ ਲਿਆ। ਕਲਗੀਧਰ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਨੂੰ ਛੱਡਣ ਤੋਂ ਪਹਿਲਾਂ, ਸਭ ਤੋਂ ਪਹਿਲਾਂ ਪਤਾ ਕਿੱਥੇ ਗਏ ਨੇ? ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉਸੇ ਹੀ ਅਸਥਾਨ 'ਤੇ ਜਿੱਥੇ ਪਿਤਾ ਜੀ ਦੇ ਪਾਵਨ ਸੀਸ ਦਾ ਸੰਸਕਾਰ ਕੀਤਾ ਸੀ, ਉਸ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜਾ ਕੇ ਕਲਗੀਧਰ ਪਾਤਸ਼ਾਹ ਜੀ ਨੇ ਅਰਦਾਸ ਕੀਤੀ, ਪਿਤਾ ਜੀ ਤੁਹਾਡਾ ਪੁੱਤਰ ਪੇਪਰ ਦੇਣ ਜਾ ਰਿਹਾ ਹੈ। ਆਪਾਂ ਵੀ ਜਦੋਂ ਪੇਪਰ ਹੁੰਦੇ ਹਨ, ਜਿੱਥੇ ਜਿੱਥੇ ਕਿਸੇ ਦੀ ਕੋਈ ਆਸਥਾ ਹੁੰਦੀ ਹੈ ਉੱਥੇ ਜਾ ਕੇ ਆਪਾਂ, ਚਾਹੇ ਗੁਰਦੁਆਰੇ ਜਾਵੇ, ਕੋਈ ਮੰਦਰ ਜਾਵੇ, ਜਿੱਥੇ ਵੀ ਜਾਵੇ, ਜਾ ਕੇ ਆਪਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ, ਸਾਡਾ ਪੇਪਰ ਚੰਗਾ ਹੋਵੇ, ਅਸੀਂ ਮਾਪਿਆਂ ਤੋਂ ਵੀ ਆਸ਼ੀਰਵਾਦ ਲੈਂਦੇ ਹਾਂ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ ਬਾਪੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਅੱਜ ਵੱਖਰਾ ਹੀ ਜਲਾਲ ਹੈ। ਜਦੋਂ ਕਲਗੀਧਰ ਪਾਤਸ਼ਾਹ ਜੀ ਇਸ ਸੀਸਗੰਜ ਸਾਹਿਬ ਤੋਂ ਬਾਹਰ ਨਿਕਲੇ ਨੇ, ਤਾਂ ਗੁਰੂ ਪਿਆਰਿਓ ਕਹਿੰਦੇ ਆਨੰਦਪੁਰ ਸਾਹਿਬ ਦੀ ਧਰਤੀ, ਇਹ ਕਵੀ ਦਾ ਭਾਵੇਂ ਖਿਆਲ ਆ ਪਰ ਸੱਚ ਹੈ, ਜੇ ਬਾਣੀ ਕਹਿੰਦੀ ਹੈ ਨਾ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਇਹ ਧਰਤੀ ਵੀ ਜਿਹੜੀ ਹੈ ਨਾ, ਇਹ ਵੀ ਇੱਕ ਆਪਣੀ ਵੱਖਰੀ ਅਹਿਮੀਅਤ ਰੱਖਦੀ ਹੈ। ਇਹ ਧਰਤੀ ਬੋਲਦੀ ਵੀ ਹੈ, ਇਹ ਪਵਿੱਤਰ ਵੀ ਹੁੰਦੀ ਹੈ, ਇਹ ਧਰਤੀਆਂ ਭ੍ਰਿਸ਼ਟ ਵੀ ਹੁੰਦੀਆਂ ਨੇ, ਜਿੱਥੇ ਭੂਤਾਂ ਦਾ, ਜਿੱਥੇ ਕੂੜ ਦੇ ਲੋਕਾਂ ਦਾ ਜਿਹੜਾ ਨਿਵਾਸ ਹੋਵੇ। ਸੋ ਗੁਰੂ ਪਿਆਰਿਓ, ਜਿੱਥੇ ਧਰਮੀ ਲੋਕ ਬਹਿੰਦੇ ਨੇ ਉਹ ਧਰਤੀਆਂ ਜਿਹੜੀਆਂ ਪੂਜਣ ਯੋਗ ਹੋ ਜਾਇਆ ਕਰਦੀਆਂ ਨੇ। ਕਹਿੰਦੇ ਆਨੰਦਪੁਰ ਸਾਹਿਬ ਦੀ ਧਰਤੀ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਤੁਸੀਂ ਛੋਟੀ ਜਿਹੀ ਉਮਰ ਦੇ ਸੀ ਜਦੋਂ ਤੁਸੀਂ
ਪਟਨਾ ਸਾਹਿਬ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਆਏ ਤੁਹਾਡੇ ਨੰਨੇ ਨੰਨੇ ਦੇ ਕਦਮਾਂ ਦਾ ਮੈਂ ਰੰਗ ਮਾਣਿਆ। ਉਦੋਂ ਤੋਂ ਲੈ ਕਰਕੇ ਮੈਂ ਤੁਹਾਡੀਆਂ ਬਖਸ਼ਿਸ਼ਾਂ ਮਾਣਦੀ ਆਈ ਹਾਂ। ਜੇ ਤੁਸੀਂ ਛੱਡ ਕੇ ਚਲੇ ਗਏ ਮੇਰਾ ਦਿਲ ਨਹੀਂ ਲੱਗਣਾ। ਤੁਸੀਂ ਛੱਡ ਕੇ ਨਾ ਨਾ ਕਲਗੀ ਪਾਤਸ਼ਾਹ ਜੀ ਕਹਿੰਦੇ ਪੁਰੀਏ, ਇਹ ਕਰਤਾਰ ਦਾ ਹੁਕਮ ਹੈ, ਮੈਨੂੰ ਜਾਣਾ ਪਵੇਗਾ। ਬੇਬਸ ਹੋਈ ਆਨੰਦਪੁਰ ਸਾਹਿਬ ਦੀ ਧਰਤੀ ਸਤਿਗੁਰੂ ਜੀ ਨੂੰ ਕਹਿੰਦੀ ਹੈ ਪਾਤਸ਼ਾਹ ਜੀ ਫਿਰ ਵਾਪਸ ਕਦੋਂ ਆਉਣਾ? ਸਤਿਗੁਰੂ ਜੀ ਕਹਿੰਦੇ ਪੁਰੀਏ, ਅਸੀਂ ਤਾਂ ਨਹੀਂ ਆਉਣਾ, ਮੇਰੇ ਪੁੱਤਰ ਆਵਣਗੇ, ਮੇਰਾ ਨਾਦੀ ਪੁੱਤਰ ਖਾਲਸਾ ਆ ਕੇ ਇੱਥੇ ਮੇਲੇ ਲਗਾਇਆ ਕਰੇਗਾ। ਸੋ ਕਲਗੀਧਰ ਪਾਤਸ਼ਾਹ ਜੀ ਆਨੰਦਾਂ ਦੀ ਪੁਰੀ ਨੂੰ ਕੁਝ ਇਸ ਤਰ੍ਹਾਂ ਆਖਦੇ ਨੇ।

ਸੋ ਇੰਜ ਕਲਗੀ ਧਰ ਪਾਤਸ਼ਾਹ ਜੀ ਨੇ ਆਨੰਦਾਂ ਦੀ ਪੁਰੀ ਨੂੰ ਛੱਡਿਆ ਅਤੇ ਕਲਗੀ ਧਰ ਪਾਤਸ਼ਾਹ ਜੀ ਨੇ ਆਨੰਦਾਂ ਦੀ ਪੁਰੀ ਨੂੰ ਛੱਡ ਕੇ ਇੱਕ ਸਾਡੇ ਵਾਸਤੇ ਸਿੱਖਿਆ ਜਿਹੜੀ ਇਹ ਬਹੁਤ ਵੱਡੀ ਬਖਸ਼ਿਸ਼ ਦੇ ਨਾਲ ਕੀਤੀ। ਜਦੋਂ ਸਰਸਾ ਨਦੀ ਦੇ ਕਿਨਾਰੇ 'ਤੇ ਪਹੁੰਚੇ ਨੇ ਗੁਰੂ ਪਿਆਰਿਓ, ਜਦੋਂ ਸੋਹਾਂ ਖਾਣ ਵਾਲਿਆਂ ਨੇ ਆਪਣੀਆਂ ਸੋਹਾਂ ਤੋੜ ਕੇ ਸਤਿਗੁਰਾਂ ਦੇ ਇਸ ਦਲ 'ਤੇ ਹਮਲਾ ਕਰ ਦਿੱਤਾ, ਇੱਕ ਪਾਸੇ ਸੂਰਮੇ ਜੂਝ ਰਹੇ ਨੇ, ਘਮਸਾਨ ਦੀ ਜੰਗ ਚੱਲ ਰਹੀ ਹੈ, ਪਰ ਉੱਧਰ ਅੰਮ੍ਰਿਤ ਵੇਲਾ ਹੋ ਗਿਆ। ਪਾਤਸ਼ਾਹ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਆਪ ਕੀਤਾ। ਇਹ ਸਾਡੇ ਵਰਗਿਆਂ ਲੋਕਾਂ ਨੂੰ ਹਦਾਇਤ ਹੈ, ਇੱਕ ਪਾਸੇ ਜੰਗ ਚੱਲਦੀ ਹੋਵੇ ਉਦੋਂ ਵੱਡੀ ਕੋਈ ਐਮਰਜੈਂਸੀ ਤਾਂ ਨਹੀਂ ਨਾ ਹੋ ਸਕਦੀ। ਅਸੀਂ ਤਾਂ ਛੋਟੀ ਛੋਟੀ ਜਿਹੀ ਗੱਲ 'ਤੇ ਨਿਤਨੇਮ ਜਿਹੜਾ ਵਸਾਰ ਕੇ ਬੈਠ ਜਾਂਦੇ ਹਾਂ, ਪਰ ਪਾਤਸ਼ਾਹ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਅੱਧ ਦੀ ਮੁਸ਼ਕਲ ਦੇ ਵਿੱਚ ਵੀ ਰੱਬੀ ਪਿਆਰ ਨਹੀਂ ਛੱਡਣਾ, ਬਾਣੀ ਦੀਆਂ ਬਖਸ਼ਿਸ਼ਾਂ ਨਹੀਂ ਛੱਡਣੀਆਂ, ਬਾਣੀ ਦਾ ਜਿਹੜਾ ਉਹ ਲਾਹਾ ਲੈਣਾ। ਸੋ ਗੁਰੂ ਪਿਆਰਿਓ, ਸਰਸਾ ਦੇ ਕਿਨਾਰੇ ਤੋਂ ਪਰਿਵਾਰ ਵਿਛੜਿਆ। ਆਪਾਂ ਜਾਣਦੇ ਹਾਂ ਕਿ ਗੁਰੂ ਦੇ ਪਰਿਵਾਰ ਨੇ ਫਿਰ ਕਿੱਡਾ ਵੱਡਾ ਇਤਿਹਾਸ ਸਿਰਜਿਆ। ਕਦੀ ਫਿਰ ਮੌਕਾ ਮਿਲਿਆ ਤਾਂ ਆਪ ਜੀ ਦੇ ਨਾਲ ਇਸ ਵੈਰਾਗਮਈ ਇਤਿਹਾਸ ਦੇ ਵਿੱਚੋਂ ਅਤੇ ਜੋਸ਼ੀਲੇ ਇਤਿਹਾਸ ਦੇ ਵਿੱਚੋਂ ਆਪ ਜੀ ਦੇ ਨਾਲ ਵੰਨਗੀਆਂ ਸਾਂਝੀਆਂ ਕਰਾਂਗੇ। ਜਦੋਂ ਵੀ ਕਿਤੇ ਸਬੱਬ ਬਣਿਆ ਤਾਂ ਜ਼ਰੂਰ ਗੁਰੂ ਪਿਆਰਿਓ ਇਸ ਇਤਿਹਾਸ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਫਿਲਹਾਲ ਜਿਹੜਾ ਹੈ ਹੁਣ ਅਸੀਂ ਇਸ ਇਤਿਹਾਸ ਨੂੰ ਇੱਥੇ ਸਮੇਟਦੇ ਹੋਏ, ਕਿਉਂਕਿ ਸਮਾਂ ਜਿਹੜਾ ਸਾਨੂੰ ਦਿੱਤਾ ਗਿਆ ਹੈ ਉਹਦੇ ਮੁਤਾਬਕ ਸਿਰਫ 5-7 ਮਿੰਟ ਰਹਿ ਗਏ ਨੇ, ਅਤੇ ਤੁਹਾਡੇ ਨਾਲ ਗੀਤ ਸਾਂਝਾ ਕਰਨ ਲੱਗੇ ਹਾਂ। ਪੱਤਾ ਪੱਤਾ ਸਿੰਘਾਂ ਦਾ ਵੈਰੀ। ਗੁਰੂ ਪਿਆਰਿਓ, ਜਦੋਂ ਤੋਂ ਸਿੱਖੀ ਪੈਦਾ ਹੋਈ ਹੈ ਹਕੂਮਤ ਉਦੋਂ ਤੋਂ ਹੀ ਇਹਦੀਆਂ ਵੈਰੀ ਬਣੀਆਂ ਹੋਈਆਂ ਨੇ, ਕਿਉਂਕਿ ਖਾਲਸਾ ਜਿਹੜਾ ਇਹ ਸੱਚ ਦਾ ਪ੍ਰਤੀਕ ਹੈ, ਖਾਲਸਾ ਸੱਚ ਦਾ ਪ੍ਰਤੀਕ ਹੈ। ਅਤੇ ਜਿਹੜੀਆਂ ਸਰਕਾਰਾਂ ਲੋਕਾਂ ਦੀ ਲੁੱਟ ਖਸੁੱਟ ਕਰਨ ਦੀਆਂ ਆਦਿ ਹੁੰਦੀਆਂ ਨੇ ਉਹਨਾਂ ਨੂੰ ਸੱਚ ਕਿੱਥੇ ਪਾਉਂਦਾ ਹੈ। ਇਸ ਲਈ ਇਸ ਸੱਚ ਨੂੰ ਮਕਾਉਣ ਵਾਸਤੇ ਸਰਕਾਰਾਂ ਨੇ ਟਿੱਲ ਲਾ ਦਿੱਤੇ। ਗੁਰੂ ਪਿਆਰਿਓ, ਇਸ ਖਾਲਸੇ ਨੇ ਸਭ ਤੋਂ ਪਹਿਲਾਂ ਮੁਗਲ ਹਕੂਮਤ ਦੀਆਂ ਜੜ੍ਹਾਂ ਪੱਟੀਆਂ। ਸਿੰਘਾਂ ਦੇ ਸਿਰਾਂ ਦੇ ਮੁੱਲ ਮੁਗਲ ਹਕੂਮਤ ਦੇ ਵੇਲੇ ਵੀ ਪਏ, ਪਰ ਸਿੰਘਾਂ ਨੇ ਪਰਵਾਹ ਨਹੀਂ ਕੀਤੀ। ਉਹਨਾਂ ਨੇ ਘਰ ਘਾਟ ਛੱਡਣੇ ਮਨਜ਼ੂਰ ਕਰ ਲਏ, ਪਰ ਪਿਆਰੀ ਸਿੱਖੀ ਦਾ ਪੱਲਾ ਜਿਹੜਾ ਉਹ ਘੁੱਟ ਕੇ ਫੜੀ ਰੱਖਿਆ। ਉਹਨਾਂ ਨੇ ਘੋੜਿਆਂ ਦੀਆਂ ਕਾਠੀਆਂ 'ਤੇ ਸੋਨਾ ਮਨਜ਼ੂਰ ਕਰ ਲਿਆ, ਪਰ ਸਿੱਖੀ ਤੋਂ ਬੇਮੁੱਖ ਨਹੀਂ ਹੋਏ। ਗੁਰੂ ਪਿਆਰਿਓ, ਫਿਰ ਸਾਡੇ ਸਿਰਾਂ ਦੇ ਮੁੱਲ ਪਏ ਅੰਗਰੇਜ਼ ਹਕੂਮਤ ਵੱਲੋਂ। ਅੰਗਰੇਜ਼ਾਂ ਨੇ ਵੀ ਸਾਡੀਆਂ ਗੁਰਸਿੱਖ ਪਿਆਰਿਆਂ ਦੇ ਸਿਰਾਂ ਦੇ ਮੁੱਲ ਪਾਏ। ਬੱਬਰ ਅਕਾਲੀ ਖਾਸ ਕਰਕੇ ਉਹਨਾਂ ਦੇ ਇਸ ਜ਼ੁਲਮ ਦੇ ਸ਼ਿਕਾਰ ਬਣੇ। ਅਸੀਂ ਰਾਤ ਕੱਲ੍ਹ ਰਾਤੀ ਜਿਹੜਾ ਆਪ ਜੀ ਦੇ ਨਾਲ ਪੁੱਤ ਆਪਣੇ ਬੱਚਾ ਕਿਹਨਾਂ ਦਾ ਜੀ, ਗੁਰੂ ਪਿਆਰਿਓ, ਸਾਡੇ ਸਿਰਾਂ ਦੇ ਮੁੱਲ ਅੰਗਰੇਜ਼ਾਂ ਨੇ ਵੀ ਪਾਏ। ਰਾਤ ਅਸੀਂ ਇਤਿਹਾਸ ਸਾਂਝਾ ਕਰ ਰਹੇ ਸਾਂ ਬੱਬਰ ਅਕਾਲੀ ਜੀ ਦਾ। ਸਰਦਾਰ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਦੇ ਵਿੱਚ ਅੰਗਰੇਜ਼ਾਂ ਦੀ ਗੋਲੀ ਦਾ ਜਵਾਬ ਗੋਲੀ ਨਾਲ ਦੇਣ ਵਾਲੇ ਇਹਨਾਂ ਸ਼ੇਰਾਂ ਦੇ ਸਿਰਾਂ ਦੇ ਮੁੱਲ ਪਤਾ ਕਿੰਨੇ ਕਿੰਨੇ ਪਏ। ਸਰਦਾਰ ਕਿਸ਼ਨ ਸਿੰਘ ਗੜਗੱਜ ਦੇ ਸਿਰ ਦਾ ਮੁੱਲ ਉਸ ਵੇਲੇ 3000 ਰੁਪਈਆ ਸੀ, ਜਦਕਿ ਉਸ ਵੇਲੇ ਵੱਧ ਤੋਂ ਵੱਧ 100 ਰੁਪਈਏ ਨੂੰ ਜ਼ਮੀਨ ਜਿਹੜੀ ਖੇਤ ਆ ਜਾਂਦਾ ਸੀ। ਅਤੇ 3 ਮੁਰੱਬੇ ਇਨਾਮ ਦੇ ਨਾਲ ਜ਼ਮੀਨ ਦੇ ਤੌਰ 'ਤੇ ਰੱਖੇ ਗਏ। ਇੱਕ ਮੁਰੱਬਾ ਜਿਹੜਾ ਉਹ 25 ਖੇਤਾਂ ਦਾ ਹੁੰਦਾ ਹੈ, 5 ਖੇਤਾਂ ਦੀ ਲੰਬਾਈ ਹੈ ਇਸ ਪਾਸੇ ਨੂੰ ਅਤੇ 5 ਉੱਧਰ ਨੂੰ, 25 ਖੇਤਾਂ ਦਾ ਇੱਕ ਮੁਰੱਬਾ, ਜਾਣੀ 75 ਖੇਤ ਤਾਂ ਸਿੱਧੀ ਜ਼ਮੀਨ, ਬਾਕੀ 3000 ਰੁਪਈਆ ਨਗਦ ਸਰਦਾਰ ਕਿਸ਼ਨ ਸਿੰਘ ਜੀ ਦੇ ਸਿਰ ਦਾ ਮੁੱਲ ਸੀ ਗੜਗੱਜ ਜੀ ਦੇ ਦਾ। ਸਰਦਾਰ ਕਰਮ ਸਿੰਘ ਝਿੰਗੜ, ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਬਹਿਬੁਲਪੁਰੀਆ, ਅਨੇਕ ਇਹਨਾਂ ਸ਼ੇਰਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਪਰ ਸ਼ੇਰਾਂ ਨੇ ਪਰਵਾਹ ਨਹੀਂ ਕੀਤੀ ਉਸ ਹਕੂਮਤ ਦੀਆਂ ਵੀ ਜੜ੍ਹਾਂ ਪੱਟੀਆਂ। ਭਾਵੇਂ ਕਿ
ਅਸੀਂ ਤਾਂ ਦੇਸ਼ ਨੂੰ ਆਜ਼ਾਦ ਕਰਵਾ ਲਿਆ, ਪਰ ਜਿਹਨਾਂ ਦੇ ਹੱਥ ਤਾਕਤ ਆਈ ਉਹਨਾਂ ਨੇ ਖਾਲਸੇ ਦੀ ਜਨਮ ਭੂਮੀ 'ਤੇ ਪਹਿਲਾ ਵਾਰ ਕੀਤਾ। ਕਿਉਂਕਿ ਸਾਡੀ ਤਾਕਤ ਸੀ ਸਾਡਾ ਪੰਜਾਬ, ਸਾਡੇ ਪੰਜਾਬ ਨੂੰ ਉਹਦੀ ਹਿੱਕ 'ਤੇ ਆਰਾ ਰੱਖ ਕੇ ਹਿੰਦ ਸਰਕਾਰ ਨੇ ਪਹਿਲਾਂ ਵੰਡਿਆ। ਹੋਰ ਕਿਸੇ ਵੀ ਪ੍ਰਾਂਤ ਦੀ ਵੰਡ ਨਹੀਂ ਹੋਈ, ਸਭ ਤੋਂ ਇੱਕੋ ਹੀ ਇੱਕ ਅਹਿਮ ਪ੍ਰਾਂਤ ਸੀ ਪੰਜਾਬ ਜਿਹਨੇ ਸਾਰੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਸਾਰੇ ਦੇਸ਼ ਨੂੰ ਅੰਨ ਮੁਹੱਈਆ ਕਰਵਾਉਂਦਾ ਹੈ, ਪਰ ਅਕਿਰਤ ਘਣਾ ਨੇ ਆਪਣੀਆਂ ਬਾਹਾਂ ਆਪ ਵੱਢੀਆਂ। ਪਰ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਿੱਖ ਹੀ ਸਾਡੇ ਸਾਹਮਣੇ ਖੜਨਾ ਨੇ, ਅਤੇ ਗੁਰੂ ਪਿਆਰਿਓ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਪੰਜਾਬ ਦੀ ਹਿੱਕ 'ਤੇ ਆਰਾ ਰੱਖ ਕੇ ਪੰਜਾਬ ਵੰਡਿਆ ਗਿਆ। ਫਿਰ ਜਿਹੜਾ ਚੜ੍ਹਦੇ ਪਾਸੇ ਪੰਜਾਬ ਆਇਆ ਇਹ 40% ਤੋਂ ਵੀ ਘੱਟ 38% ਹੈ, ਬਾਕੀ ਜਿਹੜਾ 60% ਤੋਂ ਉੱਪਰ ਜਿਹੜਾ ਪੰਜਾਬ ਹੈ ਉਹ ਪਾਕਿਸਤਾਨ ਦੇ ਵਿੱਚ ਚਲਿਆ ਗਿਆ। ਅਤੇ ਜਿਹੜਾ ਇੱਧਰ ਆਇਆ 40% ਹੀ ਲਾ ਲਓ, ਉਹਨੂੰ ਵੀ ਜ਼ਬਾ ਕੀਤਾ ਗਿਆ, ਕੱਟ ਕੇ ਕਿਤੇ ਹਿਮਾਚਲ ਦੇ ਵਿੱਚ ਜਿਹੜਾ ਉਹ ਸ਼ਾਮਿਲ ਕਰ ਦਿੱਤਾ, ਕਿਤੇ ਹਰਿਆਣਾ ਬਣਾ ਦਿੱਤਾ, ਉਹ ਦਿੱਲੀ ਤੋਂ ਪਾਰ ਤੱਕ ਜਮੁਨਾ ਤੋਂ ਪਾਰ ਤੱਕ ਸਾਡੇ ਘੋੜੇ ਜਾਂਦੇ ਸੀ। ਪਰ ਸਾਨੂੰ ਪੰਜਾਬ ਸੂਬਾ ਬਣਾਉਣ ਵਾਸਤੇ ਵੀ ਜੇਲ੍ਹਾਂ ਭਰਨੀਆਂ ਪਈਆਂ। ਸੂਬਾ ਤਾਂ ਕੀ ਬਣਾਉਣਾ ਸੀ, ਨਿੱਕੀ ਜਿਹੀ ਸੂਬੀ ਬਣਾਈ। ਅਤੇ ਗੁਰੂ ਪਿਆਰਿਓ ਇਹ ਸੂਬੀ ਬਣਾ ਕੇ ਵੀ ਸਾਡੀ ਬਿਜਲੀ ਖੋਲ੍ਹੀ, ਸਾਡਾ ਪਾਣੀ ਖੋਲ੍ਹਿਆ, ਸਾਡੇ ਹੀ ਪੰਜਾਬ ਦੇ ਪਿੰਡ ਉਜਾੜ ਕੇ ਬਣਾਇਆ ਗਿਆ ਚੰਡੀਗੜ੍ਹ। ਉਹ ਸਾਨੂੰ ਕਹਿੰਦੇ ਰਾਜਧਾਨੀ ਤੁਹਾਨੂੰ ਬਣਾ ਕੇ ਦੇਣੀ ਹੈ, ਜਿੰਨਾ ਚਿਰ ਹਰਿਆਣੇ ਦੀ ਰਾਜਧਾਨੀ ਨਹੀਂ ਬਣਦੀ ਉਹਨਾਂ ਚਿਰ ਸਾਂਝੀ ਰਹੇਗੀ। ਪਰ ਹੁਣ ਤੱਕ ਇਹ ਟਿੰਡ ਚਕਾਨਾ ਪਾਇਆ ਹੋਇਆ ਹੈ, ਅਤੇ ਸਗੋਂ ਹਰਿਆਣਾ ਉੱਥੇ ਚੰਡੀਗੜ੍ਹ ਦੇ ਵਿੱਚ ਭਾਰੂ ਹੈ, ਕਿਉਂਕਿ ਉਹਦੇ ਨਾਲ ਹਿੰਦ ਸਰਕਾਰ ਜੂ ਹੈ। ਸਗਰੂ ਪਿਆਰ ਹਰ ਤਰ੍ਹਾਂ ਦੇ ਨਾਲ ਸਿੱਖਾਂ ਦੇ ਨਾਲ ਵਿਤਕਰਾ ਹੋਇਆ, ਅਤੇ ਜਦੋਂ ਇਸ ਵਿਤਕਰੇ ਦੇ ਖਿਲਾਫ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਪਾਸ ਹੋਇਆ, ਮੋਰਚਾ ਲੱਗਾ, ਤਾਂ ਦਿੱਲੀ ਨੇ ਸਾਡੀਆਂ ਗੱਲਾਂ ਤਾਂ ਇਹਨਾਂ ਮੰਗਾਂ ਨੂੰ ਤਾਂ ਕੀ, ਜਿਹੜਾ ਸਾਡੀਆਂ ਮੰਗਾਂ ਨਹੀਂ ਸੀ, ਇਹ ਸਾਡੇ ਹੱਕ ਸੀ। ਕਈ ਵਾਰੀ ਸਾਡੇ ਵੀਰ ਕਹਿ ਜਾਂਦੇ ਨੇ ਕਿ ਆਨੰਦਪੁਰ ਸਾਹਿਬ ਦੀਆਂ ਮੰਗਾਂ ਨਹੀਂ ਸੀ, ਉਹ ਸਾਡੇ ਹੱਕ ਸੀ, ਅਸੀਂ ਆਪਣੇ ਹੱਕ ਲੈਣ ਵਾਸਤੇ ਉਹ ਮੋਰਚਾ ਲਗਾਇਆ। ਪਰ ਲੱਖਾਂ ਦੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਹੋਣ ਦੇ ਬਾਵਜੂਦ ਵੀ ਸਾਨੂੰ ਸਾਡੇ ਹੱਕ ਨਹੀਂ ਦਿੱਤੇ ਗਏ, ਉਲਟਾ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਹਿੰਦ ਸਰਕਾਰ ਵੱਲੋਂ। ਗੁਰੂ ਪਿਆਰਿਓ ਇੰਜ ਸਾਡੇ ਨਾਲ ਪਲ ਪਲ 'ਤੇ ਹਿੰਦ ਸਰਕਾਰ ਨੇ ਵਸਾਹਾਘਾਤ ਕੀਤਾ, ਧੋਖਾ ਕੀਤਾ, ਜ਼ੁਲਮ ਕੀਤੇ। ਉਸੇ ਹੀ ਜ਼ੁਲਮ ਦੇ ਵਿੱਚੋਂ ਖਾੜਕੂ ਲਹਿਰ ਪੈਦਾ ਹੋਈ। ਇਹ ਇਹਨਾਂ ਬੱਬਰ ਸ਼ੇਰਾਂ ਨੇ ਜਿਹਨਾਂ ਨੂੰ ਕਹਿੰਦੇ ਸੀ ਕਿ ਸਿੱਖਾਂ ਨੂੰ ਐਸਾ ਸਬਕ ਇੰਦਰਾ ਗਾਂਧੀ ਨੇ ਸਿਖਾਇਆ, ਇਹ ਲੱਡੂ ਵੰਡਦੇ ਸੀ ਕਿ ਸਿੱਖ ਹੁਣ ਕਦੇ ਵੀ ਸਿਰ ਨਹੀਂ ਚੁੱਕਣਗੇ, ਪਰ ਸਿੱਖਾਂ ਦੇ ਪੁੱਤਾਂ ਨੇ 10 ਸਾਲ ਇਹਨਾਂ ਦੇ ਪੈਰਾਂ ਹੇਠਾਂ ਅੱਗ ਵਾਲੀ ਰੱਖੀ। ਇਹ ਗੱਲ ਵੱਖਰੀ ਹੈ ਕਿ ਪਿੰਡ ਪਿੰਡ ਸਾਡਿਆਂ ਘਰਾਂ ਤੱਕ ਸੇਕ ਪਹੁੰਚੇ, ਜਿਵੇਂ ਸਮਰਾ ਸਾਹਿਬ ਦੱਸ ਕੇ ਗਏ ਨੇ, ਦਾਸ ਨੂੰ ਵੀ ਇਸ ਸੇਕ ਨੂੰ ਸਹਿਣਾ ਪਿਆ ਅਤੇ ਸਮਰਾ ਸਾਹਿਬ ਆਪ ਵੀ ਇਸ ਸੇਕ ਦੇ ਵਿੱਚੋਂ ਲੰਘੇ ਨੇ। ਅਤੇ ਮੈਨੂੰ ਇੱਥੇ ਆ ਕੇ ਮੱਲੀ ਸਾਹਿਬ ਦਾ ਵੀ ਪਤਾ ਲੱਗਾ ਕਿ ਸਾਨੂੰ ਵੀ ਜਿਹੜਾ ਉਸ ਵੇਲੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਸੋ ਗੁਰੂ ਪਿਆਰੋ ਘਰ ਘਰ ਇਹ ਕਹਾਣੀ ਵਾਪਰੀ, ਸਾਡੇ 'ਤੇ ਜ਼ੁਲਮ ਹੋਏ, ਪਰ ਗੁਰੂ ਦੇ ਪਿਆਰਿਆਂ ਨੇ ਪਰਵਾਹ ਨਹੀਂ ਕੀਤੀ। ਹੁਣ ਵੀ ਸਿੱਖੀ ਚੜ੍ਹਦੀ ਕਲਾ ਦੇ ਵਿੱਚ ਹੈ, ਭੁਲੇਖੇ ਨੇ, ਦੁਨੀਆਂ ਦੀ ਕੋਈ ਵੀ ਤਾਕਤ ਸਿੱਖੀ ਨੂੰ ਨਹੀਂ ਖਤਮ ਕਰ ਸਕਦੀ। ਇਹਨਾਂ ਨੂੰ ਉਹ ਲੋਕ ਦੱਸਦੇ ਨੇ ਜਿਹੜੇ ਇਹਨਾਂ ਦੀ ਬੁੱਕਲ ਦੇ ਵਿੱਚ ਨੇ, ਪਰ ਜਿਹੜੇ ਗੁਰੂ ਦੀ ਬੁੱਕਲ ਵਿੱਚ ਬੈਠੇ ਨੇ ਉਹ ਗੁਰੂ ਦੇ ਥਾਪੜੇ ਦੇ ਨਾਲ ਇਸ ਸੱਚ ਨੂੰ ਅਸੀਂ, ਸਾਨੂੰ ਕੋਈ ਰਾਜਭਾਗ ਦਾ ਲਾਲਚ ਨਹੀਂ, ਸਾਨੂੰ ਨਾ ਕੋਈ ਹੋਰ ਕਿਸੇ ਚੌਧਰਾਂ ਨਾਲ ਮਤਲਬ ਹੈ। ਇਨਸਾਨੀ ਹੱਕ ਜਿਹੜੇ ਨੇ ਉਹ ਬਹਾਲ ਰਹਿਣੇ ਚਾਹੀਦੇ ਨੇ, ਮਨੁੱਖੀ ਅਧਿਕਾਰ ਸਭਨਾਂ ਨੂੰ ਬਰਾਬਰ ਮਿਲਣੇ ਚਾਹੀਦੇ ਨੇ, ਸਾਰਿਆਂ ਨੂੰ ਇੱਕੋ ਜਿਹੇ ਅਧਿਕਾਰ ਦੇ ਕੇ ਇੱਕੋ ਜਿਹਾ ਜੂਣ ਦਾ ਮੌਕਾ ਮਿਲਣਾ ਚਾਹੀਦਾ ਹੈ। ਗਾਂ ਬੰਦਗੀ ਕਰਨੀ ਨਾ ਬੰਦਗੀ ਕਰਨੀ ਇਹ ਅਗਲੇ ਦੀ ਫਿਤਰਤ ਹੈ। ਸੋ ਗੁਰੂ ਪਿਆਰਿਓ ਖਾਲਸਾ ਮਨੁੱਖੀ ਅਧਿਕਾਰਾਂ ਦਾ ਮਦਈਆ। ਸੋ ਆਓ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ, ਚਾਹੇ ਉਹ ਮੁਗਲ ਹਕੂਮਤ ਹੋਵੇ ਚਾਹੇ ਅੰਗਰੇਜ਼
ਹਕੂਮਤ ਹੋਵੇ ਤੇ ਚਾਹੇ ਮੌਜੂਦਾ ਹਕੂਮਤ ਵੱਲੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਣ, ਸਿੰਘ ਰੂਪੋਸ਼ ਹੋਏ, ਉਹਨਾਂ ਨੇ ਪਿਆਰੀ ਗੁਰਸਿੱਖੀ ਦਾ ਪੱਲਾ ਘੁੱਟ ਕੇ ਫੜੀ ਰੱਖਿਆ। ਉਹ ਆਉਂਦੇ ਚਾਹੇ ਉਹ ਕਮਾਦਾਂ 'ਚ ਰਹਿੰਦੇ ਸੀ, ਚਾਹੇ ਜੰਗਲਾਂ 'ਚ ਰਹਿੰਦੇ ਸੀ, ਉਹ ਆ ਕੇ ਜਾਬਰਾਂ ਨੂੰ ਸੋਝਾ ਲਾ ਜਾਂਦੇ ਅਤੇ ਸਿੱਖੀ ਦੇ ਸੁਨਹਿਰੀ ਅਸੂਲਾਂ ਦਾ ਪ੍ਰਚਾਰ ਕਰ ਜਾਂਦੇ। ਜਿਸ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਜਲੰਧਰ ਨੇੜੇ ਇੱਕ ਪਿੰਡ ਦੇ ਸ਼ਾਮੀ ਸ਼ਾਮੇ ਖੱਤਰੀ ਦਾ ਮੁੰਡਾ ਜਿਹੜਾ ਹੈ ਉਹ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾਂਦਾ ਹੈ। ਇਹ ਸ਼ਾਮੇ ਖੱਤਰੀ ਦਾ ਮੁੰਡਾ ਬਲਵੰਤ ਰਾਏ ਤੋਂ ਬਣਿਆ ਬਲਵੰਤ ਸਿੰਘ, ਜਦੋਂ ਉੱਤੋਂ ਦੀ ਪਾ ਕੇ ਕਿਰਪਾਨ ਸੰਪੂਰਨ ਬਾਣੇ ਵਿੱਚ ਆਪਣੇ ਘਰ ਆਉਂਦਾ ਹੈ ਤਾਂ ਹਕੂਮਤ ਤੋਂ ਡਰਦਿਆਂ ਹੋਇਆ ਜਿੱਥੇ ਬਾਪੂ ਨੇ ਕਿਹਾ ਉਹ ਪੁੱਤਰਾ ਤੂੰ ਸਾਰਾ ਟੱਬਰ ਮਰਵਾਏਗਾ, ਉੱਥੇ ਕਿਉਂਕਿ ਮਾਂ ਵੀ ਦੁਨਿਆਵੀ ਹੈ, ਹਕੂਮਤ ਦੀਆਂ ਕਰਤੂਤਾਂ ਦੱਸਦੀ ਹੋਈ ਮਾਂ ਆਪਣੇ ਪੁੱਤ ਨੂੰ ਏਦਾਂ ਸਮਝਾਉਂਦੀ ਹੈ।

ਦਾ ਨਾ ਵੈਰੀ ਹੋਇਆ, ਅਸੀਂ ਇਹ ਗੱਲ ਵੀ ਇੱਕ ਥਾਪੜ ਕੇ ਆਖੀ ਕਿ ਧਨ ਕਲਗੀ ਧਰ ਦੇ ਸ਼ੇਰ ਵੇਖੇ। ਹੈ ਹਾਕਮੋ ਕਿਸੇ ਭੁਲੇਖੇ ਚ ਨਾ ਰਹੋ, ਦੁਨੀਆਂ ਜਾਣਦੀ ਹੈ ਕਿ ਧਨ ਕਲਗੀ ਧਰ ਦੇ ਸ਼ੇਰ ਵੇਖੇ। ਦੁਨੀਆਂ ਦੇ ਮਰਦ ਦਲੇਰ ਵੇਖੇ, ਨਹੀਂ ਜ਼ਾਲਮ ਨੂੰ ਉਂਗਲ ਜਾਂ ਠੋੜ ਦਿੰਦੇ, ਸਿਰ ਲੱਥਦਾ ਬੇਸ਼ੱਕ ਲੱਥ ਜਾਵੇ, ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ। ਸੋ ਇਹ ਦੋਵੇਂ ਗੀਤ ਇਸ ਕੈਸਟ ਦੇ ਵਿੱਚ ਆਪ ਜੀ ਨੇ ਜਿਹਨਾਂ ਨੂੰ ਬਹੁਤ ਵੱਡਾ ਮਾਣ ਬਖਸ਼ਿਆ। ਲਓ ਇੱਕ ਹੁਣ ਸਿਰਫ 4-5 ਮਿੰਟ ਦੀ ਗੱਲ ਹੈ, ਸਮਰਾ ਸਾਹਿਬ ਜੀ ਹੁਣਾਂ ਨੇ ਹੁਕਮ ਕੀਤਾ ਕਿ ਵਾਰ ਸਰਵਣ ਕਰਨੀ ਹੈ। ਹੁਣ ਖਾਲਸਾ ਪਛਾਣ ਨੂੰ ਤਾਂ ਨਹੀਂ ਮੈਂ ਪੈਰ ਪੁੱਟਦਾ, ਆਓ ਹੁਣ ਆਪਾਂ ਗਾਂਹ ਦੇ ਇਤਿਹਾਸ ਤੋਂ ਜਿਹੜੀ ਹੈ ਵਾਰ ਆਪਾਂ ਸਰਦਾਰ ਹਰੀ ਸਿੰਘ ਨਲੂਏ ਜੀ ਦੀ ਵਾਰ। ਗੁਰੂ ਪਿਆਰਿਓ, ਹਾਂ ਠੀਕ ਹੈ, ਜਦੋਂ ਖਾਲਸੇ ਜੀ ਨੇ ਅਫਗਾਨਿਸਤਾਨ ਤੱਕ ਆਪਣੇ ਝੰਡੇ ਚੜ੍ਹਾ ਦਿੱਤੇ, ਸਰਦਾਰ ਹਰੀ ਸਿੰਘ ਨਲੂਏ ਦੀ ਤਲਵਾਰ ਨੇ ਅਫਗਾਨੀਆਂ ਨੂੰ ਵੀ ਜਦੋਂ ਆਪਣੇ ਪੈਰਾਂ ਹੇਠ ਸੁੱਟ ਲਿਆ ਤਾਂ ਉਹਨਾਂ ਦੀਆਂ ਹੈਕ ਤੇ ਸੱਪ ਲੇਟਦਾ ਏ। ਜਦੋਂ ਵੇਖਦੇ ਨੇ ਕਿ ਉਹ ਕਿਲਿਆਂ ਤੇ ਖਾਲਸੇ ਦੇ ਨਿਸ਼ਾਨ ਝੂਲਦੇ ਨੇ, ਸੋ ਸ਼ੰਮੀ ਖਾਨ ਦੀ ਅਗਵਾਈ ਦੇ ਵਿੱਚ ਆਪਣੇ ਪੁੱਤਰ ਦੀ ਵੱਡੇ ਪੁੱਤਰ ਦੀ ਅਗਵਾਈ ਦੇ ਵਿੱਚ ਦੋਸਤ ਮੁਹੰਮਦ ਖਾਨ ਨੇ ਫੌਜਾਂ ਚਾੜੀਆਂ। ਤਕਰੀਬਨ 50,000 ਦੇ ਕਰੀਬ ਇਹ ਮਲਖਈਆ ਵੱਡੀਆਂ ਤੋਪਾਂ ਲੈ ਕੇ ਆਏ ਜੰਬੂਰ ਕੇ ਇਹਨਾਂ ਦੇ ਕੋਲ ਨੇ। ਗੁਰੂ ਪਿਆਰਿਓ, ਨਾਲ ਧਾੜਵੀ ਚੋਰ ਅਚੱਕੇ ਰਲਾ ਲੈ ਕੇ ਜਿਹੜਾ ਵੀ ਉੱਥੋਂ ਲੁੱਟ ਕਰ ਲਵੇ ਉਹਨੂੰ ਲੁੱਟ ਮਾਫ ਹੋਵੇਗੀ, ਉਹ ਸਾਰਾ ਸਮਾਨ ਉਹਦਾ ਹੋਵੇਗਾ। ਸੋ ਇਹ ਸਾਰੇ ਧਾੜਵੀ ਅਤੇ ਇਹ ਅਫਗਾਨੀ ਫੌਜ ਲੁੰਡੀ ਖਾਨੇ ਪਹੁੰਚ ਗਈ ਹੈ। ਗੁਰੂ ਪਿਆਰਿਓ ਧਿਆਨ ਦੇਣਾ, ਜਦੋਂ ਜਮਰੌਦ ਦੇ ਕਿਲੇ ਦੀਆਂ ਇਹ ਖਬਰਾਂ ਦੋਸਤ ਮੁਹੰਮਦ ਤੱਕ ਪਹੁੰਚੀਆਂ, ਕਿਉਂਕਿ ਡੋਗਰੇ ਸਾਰਾ ਹੀ ਕਹਿਰ ਵਰਤਾ ਰਹੇ ਸੀ, ਡੋਗਰਿਆਂ ਨੇ ਖਬਰਾਂ ਦਿੱਤੀਆਂ ਕਿ ਹੁਣ ਇਸ ਕਿਲੇ ਦੇ ਵਿੱਚੋਂ ਬਹੁਤ ਸਾਰੀਆਂ ਖਾਲਸੇ ਦੀਆਂ ਫੌਜਾਂ ਜਿਹੜੀਆਂ ਨੇ ਉਹ ਲਾਹੌਰ ਪਹੁੰਚ ਚੁੱਕੀਆਂ ਨੇ, ਕਿਉਂਕਿ ਕੰਵਰ ਨੌ ਨਿਹਾਲ ਸਿੰਘ ਦਾ ਵਿਆਹ ਸੀ ਅਤੇ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਇਹ ਫੌਜਾਂ ਜਿਹੜੀਆਂ ਸਨ ਲਾਹੌਰ ਪਹੁੰਚ ਚੁੱਕੀਆਂ ਸਨ। ਅਤੇ ਤਕਰੀਬਨ ਡੋਗਰਿਆਂ ਨੇ ਖਬਰ ਦਿੱਤੀ ਕਿ ਜਮਰੌਦ ਦੇ ਕਿਲੇ ਵਿੱਚ 1800 ਦੇ ਕਰੀਬ ਸਿੰਘ ਹੈ, ਇਸ ਲਈ ਬੜਾ ਸੁਨਹਿਰੀ ਮੌਕਾ ਹੈ, ਜਮਰੌਦ ਦੇ ਕਿਲੇ ਨੂੰ ਤੁਸੀਂ ਸਰ ਕਰ ਸਕਦੇ ਹੋ। ਇਸ 50,000 ਫੌਜ ਨੇ ਜਦੋਂ ਆ ਕੇ ਘੇਰਾ ਪਾਇਆ, ਇਹ ਸ਼ੰਮੀ ਖਾਨ ਪਹਿਲੀ ਵਾਰੀ ਜਰਨੈਲ ਬਣਿਆ, ਬੜੇ ਸੁਪਨੇ ਲੈ ਕੇ ਆਇਆ ਬਾਪੂ, ਇਹਨਾਂ ਨੇ ਬੜੇ ਸੁਪਨੇ ਦਿਖਾਏ ਸੀ, ਪੁੱਤਰਾ ਆਹ ਤੈਨੂੰ ਮੌਕਾ ਮਿਲਿਆ ਵੱਡਾ ਜਰਨੈਲ ਬਣਦਾ। ਅਤੇ ਗੁਰੂ ਪਿਆਰਿਓ ਇਹ ਆਪਣੀਆਂ ਫੌਜਾਂ ਨੂੰ ਕਹਿੰਦਾ ਆਪਾਂ ਦੁਪਹਿਰ ਤੱਕ ਕਿਲ੍ਹਾ ਸਰ ਕਰ ਲੈਣਾ, ਸਾਰੀ ਦਿਹਾੜੀ ਟੱਕਰਾਂ ਮਾਰਦਾ ਰਿਹਾ। ਪਹਿਲੇ ਦਿਨ ਇਹ ਜਮਰੌਦ ਦੇ ਕਿਲੇ ਦੇ ਨੇੜੇ ਵੀ ਨਹੀਂ ਲੱਗ ਸਕੇ। ਫਿਰ ਦੂਜੇ ਦਿਨ ਦੀ ਜੰਗ ਹੋਈ, ਸਾਰਾ ਦਿਨ ਲੰਘ ਗਿਆ, ਜਮਰੌਦ ਦੇ ਕਿਲੇ ਦੇ ਦਰਵਾਜ਼ੇ ਤੱਕ ਨਾ ਪਹੁੰਚ ਸਕੇ। ਪਰ ਜਦੋਂ ਸ਼ਾਮਾਂ ਪਈਆਂ ਇੱਕ ਗੋਲਾ ਚੱਲਿਆ ਜਿਹੜਾ ਜਮਰੌਦ ਦੇ ਕਿਲੇ ਦੀ ਕੰਧ ਵਿੱਚ ਲੱਗਾ, ਵੱਡਾ ਪਹਾੜ ਪੈ ਗਿਆ, ਪਰ ਉੱਧਰੋਂ ਜੰਗ ਬੰਦੀ ਦਾ ਐਲਾਨ ਹੋ ਗਿਆ। ਉਦੋਂ ਕੁਝ ਅਸੂਲ ਹੋਇਆ ਕਰਦੇ ਸੀ ਲੋਕਾਂ ਦੇ, ਜੰਗਾਂ ਵੀ ਜਿਹੜੀਆਂ ਸਨ ਉਹ ਵੀ ਅਸੂਲਾਂ ਦੇ ਆਧਾਰ 'ਤੇ ਹੋਇਆ ਕਰਦੀਆਂ ਸਨ। ਜੰਗ ਬੰਦੀ ਹੋ ਗਈ। ਗੁਰੂ ਪਿਆਰਿਓ, ਰਾਤ ਨੂੰ ਜਥੇਦਾਰ ਜੀ ਨੇ ਭਾਈ ਮਹਾਰ ਸਿੰਘ ਨੇ ਸਾਰਿਆਂ ਨੂੰ ਇਕੱਤਰ ਕਰ ਲਿਆ, ਕਹਿੰਦਾ ਗੁਰੂ ਪਿਆਰਿਓ 2 ਦਿਨ ਹੋ ਗਏ ਨੇ ਤੁਹਾਨੂੰ ਜੂਝਦਿਆਂ ਹੋਇਆਂ ਨੂੰ, ਪਰ 3 ਕੰਮ ਆਪਾਂ ਰਾਤੋ ਰਾਤ ਜ਼ਰੂਰੀ ਕਰਨੇ ਨੇ। ਇੱਕ ਤਾਂ ਆਹ ਜਿਹੜੀ ਕਿਲੇ ਦੀ ਕੰਧ ਪਾੜੀ ਗਈ ਹੈ ਇਹ ਪੂਰਨੀ ਹੈ, ਦੂਜਾ ਜਿਹੜੇ ਸਿੰਘ ਸ਼ਹੀਦ ਹੋ ਗਏ ਨੇ ਉਹਨਾਂ ਨੇ ਆਪਾਂ ਸੰਸਕਾਰ ਕਰਨੇ ਨੇ, ਉਹਨਾਂ ਦੀਆਂ ਮ੍ਰਿਤਕ ਦੇਹਾਂ ਸੰਭਾਲਣੀਆਂ ਨੇ, ਅਤੇ ਤੀਸਰਾ ਮੇਰੀ ਇੱਕ ਚਿੱਠੀ ਜਿਹੜੀ ਹੈ ਉਹ ਸਰਦਾਰ ਹਰੀ ਸਿੰਘ ਨਲੂਏ ਤੱਕ, ਪਿਤਾ ਜੀ ਤੱਕ ਪਹੁੰਚਦੀ ਕਰਨੀ ਹੈ। ਪਿਤਾ ਜੀ, ਕਿਉਂਕਿ ਸਰਦਾਰ ਹਰੀ ਸਿੰਘ ਨਲੂਏ ਜੀ ਨੇ ਇਸ ਭਾਈ ਮਹਾ ਸਿੰਘ ਜੀ ਨੂੰ ਆਪਣਾ ਪੁਤਰੇਲਾ ਬਣਾਇਆ ਸੀ, ਪੁੱਤਰ ਬਣਾਇਆ ਸੀ, ਧਰਮ ਦਾ ਪੁੱਤਰ, ਅਤੇ ਦੂਸਰੀ ਉਹਨਾਂ ਦੀ ਧੀ ਸੀ ਬੀਬੀ ਹਰਸ਼ਰਨ ਕੌਰ, ਜਿਹਨਾਂ ਨੂੰ ਫਰੰਟੀਅਰ ਦੇ ਵਿੱਚੋਂ ਇਹ ਛਡਾ ਕੇ ਲਿਆਏ ਸਨ। ਗੁਰੂ ਪਿਆਰਿਓ, ਜਦੋਂ ਇਹ ਸਰਦਾਰ ਸ਼ਾਮ ਵਾਹਿਗੁਰੂ ਮਾਫ ਕਰਨਾ ਮਹਾ ਸਿੰਘ ਨੇ ਆਖਿਆ ਕਿ ਮੇਰੀ ਆਹ ਚਿੱਠੀ ਜਿਹੜੀ ਹੈ ਪਿਤਾ ਜੀ ਤੱਕ ਪਹੁੰਚਦੀ ਕਰਨੀ ਹੈ, ਬੀਬੀ ਹਰਸ਼ਰਨ ਕੌਰ ਕਹਿੰਦੀ ਭਰਾਵੋ ਤੁਸੀਂ 2 ਦਿਨ ਲੜਦੇ ਰਹੇ ਹੋ,
ਸਾਡਾ ਵੀ ਕੁਝ ਫਰਜ਼ ਬਣਦਾ ਏ। ਇਹ ਚਿੱਠੀ ਲੈ ਕੇ ਮੈਂ ਜਾਵਾਂਗੀ, ਪਰ ਵੱਡੇ ਭਰਾ ਹੋਣ ਦੇ ਨਾਤੇ ਭਾਈ ਮਹਾਂ ਸਿੰਘ ਨੇ ਪਹਿਲਾਂ

ਸਹਾਰਾ ਦੇ ਕੇ ਬਿਠਾਉਂਦੇ ਨੇ, ਤਕੀਏ ਸਿਰਾਣੇ ਉਹਦੇ ਨਾਲ ਲਾ ਕੇ ਆਲੇ ਦੁਆਲੇ ਸਹਾਰਾ ਦੇ ਕੇ ਬਿਠਾ ਕੇ ਇਹਨੂੰ ਦਵਾਈ ਬੂਟੀ ਪਿਲਾਉਂਦੇ ਨੇ ਤੇ ਕਹਿ ਦਿੱਤਾ ਕਿ ਮੁਕੰਮਲ ਆਰਾਮ ਦੀ ਲੋੜ ਹੈ ਤੁਹਾਨੂੰ। ਪਰ ਅੱਜ ਅੱਧੀ ਰਾਤ ਨੂੰ ਜਦੋਂ ਬੀਬੀ ਹਰਸ਼ਨ ਕੌਰ, ਤਕਰੀਬਨ 2 ਵਜੇ ਦਾ ਟਾਈਮ ਸੀ, ਜਦੋਂ ਉਹ ਚਿੱਠੀ ਲੈ ਕੇ ਪਹੁੰਚੀ ਹੈ, ਬੀਬੀ ਹਰਸ਼ਨ ਕੌਰ ਨੂੰ ਕਹਿੰਦੇ ਰੋਕਣਾ ਸੀ, ਸਿੱਧੀ ਪਿਤਾ ਜੀ ਤੱਕ ਪਹੁੰਚੀ, ਜਾ ਕੇ ਚਿੱਠੀ ਦਿੱਤੀ। ਜਦੋਂ ਕਹਿੰਦੇ ਸਰਦਾਰ ਹਰੀ ਸਿੰਘ ਨਲੂਏ ਨੇ ਚਿੱਠੀ ਪੜ੍ਹੀ, ਛਾਲ ਮਾਰ ਕੇ ਮੰਜੇ ਤੋਂ ਉੱਠਿਆ, ਛਾਲ ਮਾਰ ਕੇ ਜਦੋਂ ਉੱਠਿਆ, ਬੈਠਾ ਹਕੀਮਾਂ ਨੂੰ ਵਕਤ ਪੈ ਗਿਆ, ਆ ਗਏ, ਆ ਕੇ ਸਰਦਾਰ ਜੀ ਨੂੰ ਬੇਨਤੀਆਂ ਕਰਦੇ ਨੇ, ਸਰਦਾਰ ਜੀ ਤੁਹਾਡੀ ਜ਼ਿੰਦਗੀ ਦੀ ਕੌਮ ਨੂੰ ਬੜੀ ਲੋੜ ਹੈ। ਸਰਦਾਰ ਹਰੀ ਸਿੰਘ ਨਲੂਆ ਹੱਸ ਪੈ, ਕਹਿੰਦੇ ਹਾਂ ਹਾਂ, ਮੈਨੂੰ ਵੀ ਪਤਾ ਏ, ਕੌਮ ਨੂੰ ਮੇਰੀ ਜ਼ਿੰਦਗੀ ਦੀ ਬੜੀ ਲੋੜ ਹੈ, ਇਸੇ ਵਾਸਤੇ ਹੀ ਮੈਂ ਚੱਲਿਆ ਹਾਂ, ਕਿਉਂਕਿ ਜੇਕਰ ਅੱਜ ਖਾਲਸੇ ਦੀ ਇੱਜ਼ਤ ਰਹਿ ਗਈ, ਖਾਲਸੇ ਦਾ ਕਿਲ੍ਹਾ ਜਿਹੜਾ ਖਾਲਸੇ ਦੇ ਕੋਲ ਰਹਿ ਗਿਆ, ਤਾਂ ਅਨੇਕਾਂ ਹਰੀ ਸਿੰਘ ਨਲੂਏ ਜਿਹੜੇ ਨੇ ਉਹ ਪੈਦਾ ਹੋ ਜਾਣਗੇ, ਤੇ ਜੇਕਰ ਇਹ ਕਿਲ੍ਹਾ ਇਹਨਾਂ ਮੁਗਲਾਂ ਨੇ ਖੋਹ ਕੇ, ਪਠਾਣਾ ਨੇ ਖੋਹ ਕੇ ਸਾਡੇ ਖਾਲਸੇ ਨੂੰ ਹਰਾ ਦਿੱਤਾ, ਅਨੇਕਾਂ ਹਰੀ ਸਿੰਘ ਨਲੂਏ ਉਹਨਾਂ ਦੇ ਪੈਰਾਂ 'ਚ ਰਲ ਜਾਣੇ ਨੇ। ਇਸੇ ਕਰਕੇ ਜਾ ਰਿਹਾ ਹਾਂ, ਸਤਿਗੁਰੂ ਪਿਆਰੋ, ਸਰਦਾਰ ਹਰੀ ਸਿੰਘ ਨਲੂਏ ਦਾ ਹੋਇਆ ਹੁਕਮ, ਇਹ ਫੌਜਾਂ ਇੱਥੋਂ ਟੁਰੀਆਂ ਨੇ, ਦਿਨ ਦੇ ਚੜ੍ਹਾ ਦੇ ਨਾਲ ਜਮਰੌਦ ਦੇ ਕਿਲ੍ਹੇ ਦੇ ਕੋਲ ਪਹੁੰਚ ਗਈਆਂ ਨੇ ਇਹ ਫੌਜਾਂ। 3 ਹਿੱਸਿਆਂ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੇ ਇਸ ਫੌਜ ਨੂੰ ਵੰਡ ਦਿੱਤਾ ਹੈ। ਭਾਈ ਨਿਧਾਨ ਸਿੰਘ 5 ਹੱਥਾਂ ਆਹ ਖੱਬੇ ਪਾਸੇ ਉਹਦੀ ਡਿਊਟੀ ਲਾ ਦਿੱਤੀ ਹੈ, ਆਹ ਸੱਜੇ ਪਾਸੇ ਮਜੀਠੀਏ ਸਰਦਾਰ ਨੂੰ ਲਾ ਦਿੱਤਾ, ਤੇ ਸਾਹਮਣੇ ਹੈਕ ਵਿੱਚ ਵੱਜਣ ਵਾਸਤੇ ਸਰਦਾਰ ਹਰੀ ਸਿੰਘ ਆਪਣੀ ਫੌਜ ਲੈ ਕੇ ਖਲੋ ਗਿਆ ਹੈ। 3 ਹਿੱਸਿਆਂ ਵਿੱਚ ਫੌਜ ਵੰਡੀ ਗਈ ਹੈ, ਦੰਦਾ ਚੜ੍ਹਾ ਹੋ ਗਿਆ, ਲੱਗੀਆਂ ਨਗਾਰੇ ਚੋਟਾਂ। ਜਦੋਂ ਗੁਰੂ ਪਿਆਰਿਓ ਜੰਗ ਦਾ ਵਿਗਲ ਵੱਜਿਆ, ਆ ਖੱਬੇ ਪਾਸਿਓ ਨਿਧਾਨ ਸਿੰਘ 5 ਹੱਥਾਂ ਪੈ ਗਿਆ, ਦੂਸਰਾ ਬੰਨਿਓ ਮਜੀਠੀਏ ਸਰਦਾਰ ਨੇ ਤਾਹ ਲਾ ਦਿੱਤੀ। ਇਹ ਜਦੋਂ ਪਠਾਣ ਭੱਜਣ ਲੱਗੇ, ਆ ਸਾਹਮਣੇ ਸ਼ੇਰ ਖਲੋਤਾ ਸਰਦਾਰ ਹਰੀ ਸਿੰਘ ਨਲੂਆ, ਜਦੋਂ ਇਹਨੇ ਵਢਾਂਗਾ ਕੀਤਾ, ਪਠਾਣਾਂ ਨੂੰ ਭੱਜਣ ਲਈ ਜਗ੍ਹਾ ਨਾ ਮਿਲੇ, ਜਿੱਦਾਂ ਨੂੰ ਵੀ ਮੂੰਹ ਹੋਇਆ, ਇਹ ਪਠਾਣ ਭੱਜ ਖਲੋਏ। ਜਦੋਂ ਫੌਜਾਂ ਭੱਜਦੀਆਂ ਵੇਖੀਆਂ, ਤਾਂ ਇਹਨਾਂ ਦਾ ਜਰਨੈਲ ਸ਼ਮੀ ਖਾਂ ਵੀ ਭੱਜਣ ਲੱਗਾ। ਸਰਦਾਰ ਹਰੀ ਸਿੰਘ ਨਲੂਏ ਨੇ ਆਵਾਜ਼ ਮਾਰੀ, ਵਾਹ ਓਏ ਪੇ ਦਾ ਪੁੱਤਾ, ਮਾਂ ਨੂੰ ਜੰਮ ਕੇ ਤੂੰ ਜਰਨੈਲ ਬਣ ਪਿਆ, ਓ ਐਦਾਂ ਮੈਦਾਨ ਚੋਂ ਭੱਜ ਚੱਲਿਆ ਹੈ, ਆ ਤੈਨੂੰ ਮੈਂ ਮੌਕਾ ਦਿੰਦਾ, ਮੇਰੇ ਤੇ ਵਾਰ ਕਰ ਲਾ। ਜਦੋਂ ਇਹ ਗੱਲ ਸੁਣੀ ਤਾਂ ਇਹ ਸ਼ਮੀ ਖਾਂ ਨੇ ਘੋੜਾ ਮੋੜਿਆ, ਕਹਿੰਦਾ ਮੈਂ ਤਾਂ ਸੁਣਿਆ ਸੀ ਹਰੀ ਸਿੰਘ ਨਲੂਆ ਬੜਾ ਸਿਆਣਾ ਬੰਦਾ ਏ, ਪਰ ਇਹਨੇ ਮੈਨੂੰ ਵਾਰ ਕਰਨ ਦਾ ਮੌਕਾ ਦੇ ਦਿੱਤਾ, ਮੇਰਾ ਵਾਰ ਖਾਲੀ ਨਹੀਂ ਜਾਣਾ। ਕਿਉਂ ਪਿਆਰਿਓ, ਇਸ ਸ਼ਮੀ ਖਾਂ ਨੇ ਘੋੜਾ ਮੋੜਿਆ, ਸਰਦਾਰ ਹਰੀ ਸਿੰਘ ਤੇ ਜਦੋਂ ਵਾਰ ਕੀਤਾ, ਹਰੀ ਸਿੰਘ ਨਲੂਏ ਨੇ ਢਾਲ ਤੇ ਰੋਕਿਆ, ਕਹਿੰਦੇ ਐਵੇਂ ਕੰਬਦਿਆਂ ਹੱਥਾਂ ਨਾਲ ਵਾਰ ਨਾ ਕਰ, ਇੱਕ ਮੌਕਾ ਹੋਰ ਦਿੰਦੇ। ਇਹਨੇ ਗੁਰੂ ਪਿਆਰਿਓ ਦੂਸਰਾ ਵੀ ਜਿਹੜਾ ਵਾਰ ਕੀਤਾ, ਇਹ ਵੀ ਸਰਦਾਰ ਹਰੀ ਸਿੰਘ ਨਲੂਏ ਨੇ ਰੋਕ ਲਿਆ, ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ। ਫਿਰ ਹਰੀ ਸਿੰਘ ਨਲੂਏ ਨੇ ਕਿਹਾ, ਘਬਰਾਵਾ, ਇੱਕ ਮੌਕਾ ਤੈਨੂੰ ਹੋਰ ਦੇਣ ਲੱਗਾ ਈ, ਲਾ ਲਾ ਚੱਲ, ਇਹਨੇ ਹੁਣ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਅੱਡੀ ਚੋਟੀ ਦਾ ਜ਼ੋਰ ਲਾ ਕੇ ਤੀਸਰਾ ਵਾਰ ਕੀਤਾ। ਜਦੋਂ ਇਹ ਵਾਰ ਵੀ ਰੋਕ ਲਿਆ, ਤਾਂ ਇਹ ਗੀਦੀ, ਇਹ ਗਿੱਦੜ ਭੱਜਣ ਲੱਗਾ, ਇਹਨੇ ਆਪਣੇ ਘੋੜੇ ਦੀ ਜਦੋਂ ਵਾਗ ਬਣੀ, ਸਰਦਾਰ ਹਰੀ ਸਿੰਘ ਨਲੂਆ ਨੇ ਆ ਉਲਾਰੀ ਤਲਵਾਰ ਤੇ ਕਹਿੰਦਾ, ਗਿੱਦੜਾ ਭੱਜ ਕੇ ਜਾਣਾ ਕਿੱਥਾ ਈ, ਪਹਿਲਾਂ ਜੇ ਤੂੰ 3 ਵਾਰ ਕੀਤੇ ਆ, ਆ ਮੇਰਾ ਵੀ ਹੱਥ ਵੇਖਦਾ ਜਾ। ਸੋ ਸਰਦਾਰ ਹਰੀ ਸਿੰਘ ਨਲੂਏ ਨੇ ਭਰਮਾ ਵਾਰ ਉਹਦੀ ਧੌਣ ਦੇ ਉੱਤੇ ਇੰਜ ਕੀਤਾ ਹੈ।

0: सगुरुप
1: सत श्री अकाल। सगुरु प्यारे, सरदार हरि सिंह नलुए ने आ मोढ़े दे कोल मोढ़े ते धौण दे विचकार वार कीता, डेढ़ गिठ दा जिहड़ा है पाड़ पा दिता, डेढ़ गिठ दा इंज धड़ जिहड़ा दो हिस्सों विच इंज पाट गया। ते विचारन वाली गल है कि लो कोट पाया सी उहने, जिहनूं आपां बुलेट प्रूफ जैकट कह दिंदे आ, सरदार हरी सिंह नलुए ते गुरु की किड्डी वड्डी बख्शिश होवेगी कि लोह कोट नूं पाड़ के भी उहदी तलवार जिहड़ी है डेढ़ गिठ दा जिहड़ा उह पाड़ पा दिंदी है। इह शमी खत घोड़े तों डिग्गिया, इहदे साथी तां पहिलां ही भज खलोए सन, इहनूं कोई चक्कण वास्ते भी इहदे नेड़े नहीं आउंदा। सरदार हरी सिंह नलुए ने आख्या, आ जाओ असीं पछाण हटदे हां, अपने जरनैल नूं तां चक के लै जाओ। सो इंज आप पछाण हट के उस जरनैल का शरीर जिहड़ा उहनां नूं दित्ता। सरदार हरी सिंह नलुए की इसे दिन ही शहादत होंदी है, क्योंकि जदों ये पठान मोहरे मोहरे भज खलोए तो निधान सिंह पंज हत्था उन्होंने मगर जा जा के कुट कुट के उन्हां दियां तसल्लियां करवा रहा सी। किते उधरों नेरा हो रहा सी, किते कोई अणसुखामी तक घटना ना वापर जावे। सरदार हरी सिंह नलुआ जी उन्हां दे मगर गए, पर सुर कमर पहाड़ी दे ओले लुक के बैठे जिहड़े गदारां दे बंदे सी, जिहड़े डोगरियां दे बंदे सी, उन्हां ने बिल्कुल नेड़े सरदार हरी सिंह नलुए ते गोली चलाई। ए डोगरियां दे बंदियां ने गोली चला के सरदार हरी सिंह नलुआ जी नूं शहीद कीता। ते गुरु प्यारियो, इतिहास का बड़ा अमीर है, आनंद ही आनंद आई जांदा जिद्दां जिद्दां सुनाई चलीए जां सुनी चलीए, पर गुरु प्यारियो समां जिहड़ा है बहुत ज़्यादा हो गया। संगतां ने बड़ा प्यार विखाया, मैं स्पैशल तौर पर बहुत बहुत तुहाडा धन्नवादी हाँ कि तुसी प्यार दे नाल मोहरे बैठे रहे। तुहाडे मोहरे बैठे रहण दा करके ही सुनाउण दा जिहड़ा उह आनंद आउंदा है। सो तुहाडा बहुत बहुत धन्नवाद है, तुसीं बड़े ही प्यार दे नाल इतिहास सरवण कीता। ते एक दो गल्लां जरूर याद रखियो, इत्थे देखो विचारन वाली गल है कि सरदार हरी सिंह नलुआ महीनिया बद्धी तो बीमार पिया सी, पर जदों कौमी कारज आया तां उह छाल मार के उठिया। इत्थे चंगे भले हुंदे आ, तंदुरुस्त हुंदे आ, कौमी कम लई कह दईए भई आपां फलाने कारज वास्ते कौम दे लई जाणा, तां चंगियां भलियां नूं बुखार चढ़ जांदे ने, अज तां मेरी सेहत जी नहीं ठीक हैगी। सो गुरु प्यारो, जिहड़े कौम लई समर्पित हो जांदे ने गुरु उहनां दे बख्शिशां करदा, ते जो महीनिया बद्धियां दे बीमार दे कोलों इक तलवार दे नाल ही जरनैल नूं चित करवा सकदे ने सतगुरु जी, लोह कोट नूं पाड़ के उहदी तलवार दुष्ट नूं जिहड़ा आ उह गड्डी चाढ़दी है, तां इह गुरु दीआं बख्शिशां ही ने। ਇਹ ਨਾ ਹਰੀ ਸਿੰਘ ਨਲੂਆ, ਨਾ ਭਾਈ ਬਚਿੱਤਰ ਸਿੰਘ ਅਤੇ ਨਾ ਕੋਈ ਹੋਰ ਕੁਝ ਕਰ ਸਕਦਾ, ਇਹ ਗੁਰੂ ਦੀਆਂ ਨਜ਼ਰਾਂ ਹੀ ਨੇ। ਜਿਹੜੇ ਕਹਿੰਦੇ ਨੇ ਕਿ ਕਲਾ ਨਹੀਂ ਵਰਤਦੀ, ਇਹ ਤੋਂ ਵੱਡੀ ਹੋਰ ਕਲਾ ਕਿਹੜੀ ਹੋ ਸਕਦੀ ਹੈ, ਪਲ ਪਲ 'ਤੇ ਕਲਾ ਵਰਤਦੀ ਹੈ। ਸੋ ਗੁਰੂ ਪਿਆਰਿਓ, ਇਤਿਹਾਸ ਸੁਣਾਉਂਦਿਆਂ ਤੁਹਾਡੇ ਚਰਨਾਂ ਦੀ ਸੇਵਾ ਕਰਦਿਆਂ ਬੜੀਆਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ, ਸਾਡੀਆਂ ਭੁੱਲਾਂ ਨਾ ਚਿਤਾਰਿਓ, ਕਿਰਪਾ ਕਰਿਓ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਦਿਓ, ਸਤਿਗੁਰੂ ਜੀ ਸਾਨੂੰ ਖਿਮਾ ਕਰ ਦੇਣ, ਅੱਗੋਂ ਤੋਂ ਮਦਦ ਦੇ ਦੇਣ, ਸਤਿਗੁਰੂ ਜੀ ਚੜ੍ਹਦੀਆਂ ਕਲਾ ਵਿੱਚ ਆਪਣੇ ਚਰਨਾਂ ਦੀ ਸੇਵਾ ਕਰਵਾਉਂਦੇ ਰਹਿਣ। ਸੋ ਗੁਰੂ ਪਿਆਰਿਓ, ਜਿੱਥੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਉੱਥੇ ਸਮੁੱਚੀ ਕਮੇਟੀ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਸਾਰੀ ਕਮੇਟੀ ਨੇ ਬੜੇ ਪਿਆਰ ਦੇ ਨਾਲ, ਅਸੀਂ ਜੋ ਸੱਤਾਂ ਦਿਨਾਂ ਛੇਆਂ ਸੱਤਾਂ ਦਿਨਾਂ ਤੋਂ ਇੱਥੇ ਬੈਠੇ ਹਾਂ, ਆਪਣਾ ਬੜਾ ਪਿਆਰ ਜਿਹੜਾ ਬਖਸ਼ਿਆ ਹੈ, ਸਾਰੇ ਸਾਡੇ ਗੁਰੂ ਕੇ ਵਜ਼ੀਰ ਬਾਬਾ ਜੀ ਹੋਰੀ, ਸਾਰੀਆਂ ਫੌਜਾਂ ਨੇ ਬੜਾ ਪਿਆਰ ਦਿੱਤਾ, ਸਾਰਿਆਂ ਦੇ ਤਹਿ ਦਿਲੋਂ ਮਸ਼ਹੂਰ ਹਾਂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਗੁਰੂ ਪਿਆਰਿਓ, ਮੇਰੇ ਪੇਂਡੂ ਨੇ, ਮੇਰੇ ਭਰਾ ਨੇ ਸਮਰਾ ਸਾਹਿਬ, ਸਰਦਾਰ ਚਰਨਜੀਤ ਸਿੰਘ ਜੀ ਸਮਰਾ ਸਾਹਿਬ, ਇਹਨਾਂ ਨੇ ਆਪ ਵੀ ਸੰਘਰਸ਼ ਦੇ ਵਿੱਚ ਇਸ ਜਿਹੜਾ ਸਮੇਂ ਦਾ ਸੇਕ ਸੀ ਉਸ ਨੂੰ ਝੱਲਿਆ ਹੈ, ਅਤੇ ਮੱਲੀ ਸਾਹਿਬ, ਇਹ ਮੱਲੀ ਪਰਿਵਾਰ ਜਿਹੜਾ ਹੈ, ਇਹਨਾਂ ਦੀ ਵੀ ਇਸ ਗੁਰੂ ਘਰ ਦੇ ਵਿੱਚ ਬੜੀ ਵੱਡੀ ਸੇਵਾ ਹੈ। ਭਾਅ ਜੀ ਭਗਵੰਤ ਸਿੰਘ ਜੀ ਅਤੇ ਗੁਰਨਾਮ ਸਿੰਘ ਜੀ ਤਥਾ ਬਾਕੀ ਵੀ ਸਾਰੇ ਮੱਲੀ ਪਰਿਵਾਰ ਜਿਹੜਾ ਹੈ, ਸਭਨਾਂ ਦੇ ਧੰਨਵਾਦੀ ਹਾਂ। ਸਮੁੱਚੇ ਤੌਰ 'ਤੇ ਜਿੱਥੇ ਆਪ ਜੀ ਦਾ ਧੰਨਵਾਦ ਹੈ, ਉੱਥੇ ਕੋਟਾਨ ਕੋਟ ਸ਼ੁਕਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੇ ਚਰਨਾਂ ਦੀ ਸੇਵਾ ਆਪ ਹੀ ਕਰਵਾ ਲਈ ਹੈ। ਗੁਰੂ ਪਿਆਰਿਓ, ਮੈਨੂੰ ਵੇਖ ਕੇ ਬੜਾ ਦੁੱਖ ਜਿਹਾ ਮਹਿਸੂਸ ਹੋਇਆ ਕਿ ਸਾਡੇ ਸਤਿਕਾਰਯੋਗ ਵੱਡੇ ਭਾਅ ਜੀ ਸਰਦਾਰ ਸਰਵਣ ਸਿੰਘ ਜੀ ਭਤੀਜਾ, ਜਿਨ੍ਹਾਂ ਨੇ ਬੜਾ ਲੰਬਾ ਅਰਸਾ ਇੱਥੇ ਸੇਵਾ ਕੀਤੀ ਹੈ। ਪਤਾ ਨਹੀਂ ਵਾਹਿਗੁਰੂ ਜੀ ਦੀ ਕੀ ਮੌਜ ਹੈ ਕਿ ਇਸ ਵੇਲੇ ਉਹਨਾਂ ਦੀ ਜਿਹੜੀ ਸਿਹਤ ਜਿਹੜੀ ਆ ਉਹ ਤੰਦਰੁਸਤ ਨਹੀਂ। ਉਹਨਾਂ ਦੇ ਹਾਲਾਤ ਵੇਖ ਕੇ ਬੜਾ ਦੁੱਖ ਹੋਇਆ। ਸਤਿਗੁਰੂ ਜੀ ਉਹਨਾਂ ਨੂੰ ਚੜ੍ਹਦੀਆਂ ਕਲਾ ਅਤੇ ਆਪਣੇ ਦਰੋਂ ਘਰੋਂ ਤੰਦਰੁਸਤੀ ਬਖਸ਼ਣ। ਗੁਰੂ ਪਿਆਰਿਓ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਅਤੇ ਆਪ ਜੀ ਦੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਢਾਡੀ ਭਾਈ ਕੁਲਦੀਪ ਸਿੰਘ ਜੀ ਕੋਮਲ, ਪਿੰਡ ਨਵਾਂ ਪਿੰਡ ਦੋਨੇਵਾਲ, ਜ਼ਿਲ੍ਹਾ ਜਲੰਧਰ। ਸਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ, ਪਿੰਡ ਠੱਠਾ ਟਿੱਬਾ, ਜ਼ਿਲ੍ਹਾ ਕਪੂਰਥਲਾ। ਮੇਰੇ ਨਾਲ ਵਾਲੇ ਪਾਸੇ ਢਾਡੀ ਭਾਈ ਪਲਵਿੰਦਰ ਸਿੰਘ ਪ੍ਰੇਮੀ, ਪਿੰਡ ਲੋਹਾਰਾ, ਜ਼ਿਲ੍ਹਾ ਲੁਧਿਆਣਾ। ਅਤੇ ਦਾਸ ਅਮਰਜੀਤ ਸਿੰਘ ਜੌਹਲ, ਬਿਧੀਪੁਰੀਆ, ਜਿਹਦੀ ਡਿਊਟੀ ਤੁਸੀਂ 1992 ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਗੀਤ ਨੂੰ ਪਿਆਰ ਬਖਸ਼ ਕੇ ਲਾ ਦਿੱਤੀ। ਤੁਹਾਡੇ ਪਿਆਰ ਦਾ ਸਦਕਾ ਉਦੋਂ ਤੋਂ ਲੈ ਕਰਕੇ ਸਤਿਗੁਰੂ ਜੀ ਇਹ ਸੇਵਾ ਕਰਵਾ ਰਹੇ ਨੇ। ਪਹਿਲਾਂ ਮੈਂ ਖੰਡ ਮਿਲ ਦੇ ਵਿੱਚ ਹੋਇਆ ਕਰਦਾ ਸਾਂ, ਪਰ ਸਤਿਗੁਰੂ ਜੀ ਨੇ ਫਿਰ ਇਹ ਸੇਵਾ ਲਾ ਦਿੱਤੀ। ਅਤੇ ਤੁਹਾਡੇ ਪਿਆਰ ਸਦਕਾ ਇਹ ਸੇਵਾ ਜਿਹੜੀ ਆ ਸਤਿਗੁਰੂ ਜੀ ਕਰਵਾ ਰਹੇ ਨੇ। ਮੈਂ ਕੋਈ ਨਾ ਜੋਸ਼ ਨਾਲ ਮੈਨੂੰ ਬੋਲਣਾ ਆਉਂਦਾ, ਨਾ ਮੈਂ ਬਾਹਲੀ ਸ਼ੇਰੋ ਸ਼ਾਇਰੀ ਵਗੈਰਾ ਕਰਦਾ ਹਾਂ, ਇੱਕ ਸਾਦਗੀ ਜਿਹਦੇ ਵਿੱਚ ਹੀ ਮੈਨੂੰ ਬੋਲਣਾ ਆਉਂਦਾ। ਇੱਦਾਂ ਦਾ ਹੀ ਬਸ ਤੁਸੀਂ ਕਬੂਲ ਕਰਿਓ, ਮੈਂ ਬਸ ਬਾਣੀ ਦੇ ਵਿੱਚੋਂ ਜਿੰਨਾ ਕੁ ਵੀ ਬੋਲ ਹੋ ਜਾਵੇ ਉਨਾ ਕੁ ਬੋਲਦਾ ਹਾਂ। ਮੈਨੂੰ ਬਾਹਲਾ ਸ਼ੇਰੋ ਸ਼ਾਇਰੀ ਦਾ ਨਹੀਂ ਆਉਂਦਾ, ਸੋ ਬਾਹਲਾ ਮੇਰਾ ਅਭਿਆਸ ਨਹੀਂ, ਕਿਉਂਕਿ ਮੈਂ ਬਹੁਤ ਜ਼ਿਆਦਾ ਲੇਟ ਇਸ ਪਾਸੇ ਤੋਂ ਤੁਰਿਆ ਹਾਂ। ਸੋ ਗੁਰੂ ਪਿਆਰਿਓ ਇੰਨੀਆਂ ਕੁ ਸੇਵਾਵਾਂ ਤੁਸੀਂ ਕਬੂਲ ਕਰਿਓ। ਆਓ ਪਿਆਰ ਦੇ ਨਾਲ ਆਪਾਂ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਅਮਰਜੀਤ ਸਿੰਘ ਜੀ ਜੌਲ, ਬਿਧੀਪੁਰੀਏ, ਔਰ ਸਮੁੱਚੇ ਜਥੇ ਦਾ। ਬੜਾ ਲੰਮਾ ਸਮਾਂ ਅਸੀਂ ਇਕੱਠੇ ਰਹੇ ਹਾਂ ਸਾਡੇ ਨਗਰ ਵਿੱਚ, ਬਹੁਤ ਲੰਮਾ ਸਮਾਂ ਭਾਈ ਸਾਹਿਬ ਜੀ ਰਹੇ ਹਨ। ਬਹੁਤ ਹੀ ਪਰਿਵਾਰ 'ਤੇ ਹੀ ਪੂਰੇ 'ਤੇ ਕਿਰਪਾ ਸੀ ਇਹਨਾਂ ਦੇ 'ਤੇ, ਵੱਡਾ ਪਰਿਵਾਰ ਸੀ। ਔਰ ਸਮੁੱਚੇ ਜਥੇ ਦਾ ਅਸੀਂ ਸਮੁੱਚੀ ਗੁਰੂ ਘਰ ਦੀ ਮੈਨੇਜਮੈਂਟ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ, ਸਮੁੱਚੇ ਸਟਾਫ ਵੱਲੋਂ ਧੰਨਵਾਦ ਕਰਦੇ ਹਾਂ, ਸਮੁੱਚੀਆਂ ਐਲ ਸਵਰੈਟ ਦੀਆਂ ਸੰਗਤਾਂ ਵੱਲੋਂ ਧੰਨਵਾਦ ਕਰਦੇ ਹਾਂ। ਹੁਣ ਸਮੁੱਚੇ ਜਥੇ ਨੂੰ ਬੇਨਤੀ ਹੈ ਕਿ ਸਤਿਗੁਰ ਜੀ ਦੇ ਸਨਮੁੱਖ ਜਾ ਕੇ ਜੋ ਸਿਰੋ ਭਾਵ ਹਨ ਉਹ ਗ੍ਰਹਿਣ ਕਰਨ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ, ਔਰ ਸਮੁੱਚਾ ਜਿਹੜਾ ਇਹਨਾਂ ਦਾ ਢਾਡੀ ਜਥਾ ਭਾਈ ਗੁਰਦੀਪ ਸਿੰਘ ਜੀ ਗੁਰੂ ਘਰ ਦੇ ਹੈੱਡ ਗ੍ਰੰਥੀ, ਜਿਹੜਾ ਸਿਰੋ ਭਾਵ ਦੀ ਦਾਤ ਜਿਹੜੀ ਹੈ ਉਹ ਸਮੁੱਚੇ ਜਥੇ ਨੂੰ ਜਿਹੜੀ ਹੈ ਬਖਸ਼ਿਸ਼ ਭੇਟ ਕਰਨਗੇ। ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨਗੇ, ਜਦੋਂ ਅੱਗੇ ਤੋਂ ਵੀ ਸਮਾਂ ਬਣੇਗਾ ਜ਼ਰੂਰ ਇਹਨਾਂ ਨੂੰ ਜਿਹੜਾ ਹੈ ਉਹ ਯਾਦ ਕੀਤਾ ਜਾਏਗਾ।

ਬਹੁਤ ਬਹੁਤ ਸਮੁੱਚੇ ਜਥੇ ਦਾ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰੂ ਨਾਨਕ ਦੇ ਦਰ ਘਰ ਦੀਆਂ ਜਿਹੜੀਆਂ ਸੇਵਾਵਾਂ ਕਰਨ ਦਾ ਬਲ, ਉੱਦਮ ਅਤੇ ਉਤਸ਼ਾਹ ਜਿਹੜਾ ਹੈ ਉਹ ਬਖਸ਼ਦੇ ਰਹਿਣ। ਆਓ ਗੁਰੂ ਪਿਆਰਿਓ ਦੀਵਾਨ ਦੀ ਜੋ ਲੜੀ ਨੂੰ ਅੱਗੇ ਤੁਰਦੇ ਹੋਏ ਮੈਂ ਬੇਨਤੀ ਕਰਾਂਗਾ, ਭਾਈ ਸਾਹਿਬ ਭਾਈ ਹਰਵਾਜ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰੱਖ ਜੱਥਾ ਉਹ ਕੀਰਤਨ ਦੀ ਹਾਜ਼ਰੀ ਜਿਹੜੀ ਹੈ ਭਰਨਗੇ 2 ਵਜੇ ਤੱਕ। ਉਪਰੰਤ ਜਿਹੜਾ ਹੈ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ

ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਈ, ਦੇਖ ਸੁਣ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਵੰਨ ਵੰਨ ਕਟਵਾਏ,

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖਾਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਪਰਿਵਾਰਾਂ ਸਮੂਹ ਸਾਧ ਸੰਗਤ ਵੱਲੋਂ ਗੁਰੂ ਘਰ ਵਿਖੇ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ। ਬਾਣੀ ਆਦਿ ਤੋਂ ਮੱਧ ਮਤੋਂ ਸੰਪੂਰਨ ਭੋਗ

ਦੇ ਜਾਪ ਹੋਏ ਪਾਤਸ਼ਾਹ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰ ਇਤਿਹਾਸ ਸ੍ਰਵਣ ਕਰਾਉਂਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ,

ਸਾਹਿਬ ਪਾਤਸ਼ਾਹ ਜੀ ਅੱਜ ਦੇ ਦਿਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ ਇੱਕ ਓਅੰਕਾਰ ਤੋਂ ਲੈ ਕੇ 18:10:20 ਤੱਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਬਾਣੀ ਦੀ ਸੰਪੂਰਨਤਾ ਕੀਤੀ। ਸਮੂਹ ਸੰਗਤਾਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੇ ਮੁੱਖ ਰੱਖਦਿਆਂ ਹੋਇਆਂ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਰਹੀਆਂ ਹਨ। ਮਹਾਰਾਜ ਕਿਰਪਾ ਕਰਨੀ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ। ਪਾਤਸ਼ਾਹ ਜੀ, ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੰਗਰ ਹਾਲ ਦੇ ਵਿੱਚ ਸੇਵਾਵਾਂ ਕਮਾਈਆਂ। ਬੇਅੰਤ ਸੰਗਤਾਂ ਨੇ ਆਪ ਜੀ ਦੀਆਂ ਬਿਲਡਿੰਗਾਂ ਵਾਸਤੇ ਮਾਇਆ ਭੇਟਾ ਕੀਤੀ। ਬੇਅੰਤ ਸੰਗਤਾਂ ਨੇ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ, ਸਭ ਦੀਆਂ ਸੇਵਾਵਾਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਪਾਤਸ਼ਾਹ ਜੀ, ਉਹ ਬੀਬੀ ਮਨਿੰਦਰ ਕੌਰ ਜੀ ਵੱਲੋਂ ਸ਼੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖਾਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਕੀਤੇ ਹਨ। ਮਹਾਰਾਜ, ਪੜ੍ਹੀ ਹੋਈ ਬਾਣੀ ਦਾ ਫਲ ਸਮੂਹ ਪਰਿਵਾਰ ਨੂੰ ਬਖਸ਼ਿਸ਼ ਕਰਨਾ, ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਸਦਾ ਅੰਗ ਸੰਗੇ ਅਪੰਗ ਅੰਗ ਵਿਭੂਤੇ ਵਾਲੀਆਂ ਬਰਕਤਾਂ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀ ਕਿਰਪਾ ਕਰਨੀ, ਬੇਅੰਤ ਪਰਿਵਾਰਾਂ ਵੱਲੋਂ ਆਪ ਜੀ ਦੇ ਹਜ਼ੂਰ ਅਰਦਾਸਾਂ ਬੇਨਤੀਆਂ ਹਨ। ਵੱਲੋਂ ਡਾਕਟਰ ਜਸਵੀਰ ਸਿੰਘ ਬੇਦੀ ਜੀ ਔਰ ਡਾਕਟਰ ਜਸਵੰਤ ਸਿੰਘ ਬੇਦੀ ਜੀ ਦੀ ਯਾਦ ਵਿੱਚ ਅਰਦਾਸ ਬੇਨਤੀ। ਸਰਦਾਰ ਤਰਲੋਚਨ ਸਿੰਘ ਜੀ ਨੂੰ ਦੇਹ ਰੋਗਤਾ ਬਖਸ਼ਿਸ਼ ਕਰਨੀ। ਸਰਦਾਰ ਪਰਮਿੰਦਰ ਸਿੰਘ ਸੋਮਲ ਨੂੰ ਤੰਦਰੁਸਤੀ ਦੇਹ ਰੋਗਤਾ ਬਖਸ਼ਿਸ਼ ਕਰਨੀ। ਸਰਦਾਰ ਰਣਜੀਤ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ। ਭਾਈ ਮਨਦੀਪ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ। ਬੱਚੇ ਸਰਤਾਜ ਸਿੰਘ ਦੇ ਜਨਮ ਦਿਨ 'ਤੇ ਅਰਦਾਸ ਬੇਨਤੀ ਹੈ, ਬੱਚੇ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ। ਭਾਈ ਅਰਜਨ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ। ਭਾਈ ਕਮਲਜੀਤ ਸਿੰਘ, ਚੜ੍ਹਦੀ ਕਲਾ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ। ਸਨੀ ਵਿਰਕ, ਲਵਪ੍ਰੀਤ ਵਿਰਕ, ਚੜ੍ਹਦੀ ਕਲਾ ਦੀ ਅਰਦਾਸ ਬੇਨਤੀ। ਪਾਤਸ਼ਾਹ ਜੀਓ, ਸਮੂਹ ਅਰਦਾਸਾਂ ਬੇਨਤੀਆਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਪਾਤਸ਼ਾਹ ਜੀਓ, ਪਾਵਨ ਪਵਿੱਤਰ ਅਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ, ਸਮੂਹ ਸਾਧ ਸੰਗਤ ਵੱਲੋਂ ਅਰਦਾਸ ਬੇਨਤੀ ਹੈ, ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ, ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਕਿਰਪਾ ਕਰੋ। ਪਾਤਸ਼ਾਹ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰੋ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਜੋ ਵੀ ਛਕੇ ਆਪ ਜੀ ਦਾ ਨਾਮ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਪਾਤਸ਼ਾਹ ਜੀਓ, ਕਿਰਪਾ ਕਰੋ ਮਹਾਰਾਜ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ।

ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦਮ ਆਦਿ ਗੁਰੇ ਨਮਹਿ, ਜੁਗਾਦਿ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਰ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਚ ਬਸੰਪਰ ਏਕੈ, ਨਾਮ ਜਪਤੇ ਅਗਨ ਤੇ ਅਨੇਕੈ। ਵੇਦ ਪੁਰਾਣ ਸਿਮਰ ਸੁਧਾਖਿਅਰ, ਕੀਨੇ ਰਾਮ ਨਾਮਕ ਆਖਿਅਰ। ਕਿਨਕਾ ਇੱਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਗੁਣ ਸਭ ਮੋਹਿ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨ੍ਹਾਂ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਵਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨੰਦ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਵ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਦ ਬੁੱਧ। ਪ੍ਰਭ ਕੈ ਸਿਮਰਨ ਜਪ ਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕਾ ਲਾਗੂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ। ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਾ ਸਿਮਰਨ ਸਭ ਕਿਰ ਸੂਝੈ। ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ। ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਵਸੈ ਸਾਧਗੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕਉ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਦਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬੇਮਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਪ੍ਰਭ ਕਉ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਨ ਸਦ ਬਲਿਹਾਰੀ। ਪ੍ਰਭ ਕਉ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ।

ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੂਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾਂਤਨ ਭਾਰ ਸਿਮਰੇ ਸੇ ਜਨ ਜਿਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸਾ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘੜ ਘੜ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੁਧ ਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜਹਿ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ ਜਹਿ ਮੁਸਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੂੜ ਪਾਪ ਪਰ ਹਰੈ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵਹੁ ਸੂਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ

ਤਹਿ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨਸ ਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਬਿਘਨ ਜਾਇ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ

ਹੈ ਸੰਗ ਜਿਹ ਮਾਰਗ ਕੇਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜਿਹ ਪੈਡੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜਹਿ ਮਹਾਂਭਿਆਨ ਤਬਤ ਬਹੁ ਕਾਮ ਤਹਿ ਹਰ ਕੇ ਨਾਮ ਕੀ ਤੂੰ ਪਰਸ਼ਾਮ ਜਹਾਂ ਤ੍ਰਿਖਾ ਮਨ ਤੁਜਾ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਊਟ ਹਰ ਕੈ ਨਾਮ ਉਦਰੇ ਜਨ ਕੂਟ

ਗੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੂਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਵ ਟੰਡੋ

ਜਪਤ ਗਤ ਪਾਹਿਮ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨਾ ਮਨ ਤੇ ਹੁਟੈ ਸੋਚ ਕਰੈ ਦਿਨ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤਿ।

ਨਾਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ। ਭੇਖ ਅਨੇਕ ਅਗਨ ਨਹੀਂ ਬੂਝੈ, ਕੋੜ ਪਾਪ ਦਰਗਹਿ ਨਹੀਂ ਸੀਜੈ, ਛੂਟ ਸੁਨਾਹੀ ਉਪ ਪਿਆਲ, ਮੋਹਿ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿਨ ਨਹੀਂ ਮਾਨੈ। ਹਰ ਕਾ ਨਾਮ ਜਬਤ ਦੁਖ ਜਾਏ, ਨਾਨਕ ਬੋਲੈ

ਨਾ ਜਾਣਸ ਕੋਇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰਿ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸ ਸੁਨ ਰਸਨ ਬਖਾਨੀ

ਜੰਤੂ ਸਾਰ ਸਵਾਰ ਸਿਗਾਰਿਆ ਗਰਭ ਅਗਨ ਮਹਿੰਜਨੇ ਉਬਾਰਿਆ ਬਾਰ ਬਿਵਸਥਾ ਤੁਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਧ ਬਿਰਧ ਭਇਆ ਉਪਰ ਸਾਗ ਸੈਨ ਮੁਖ ਉਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ਲ ਇਹੋ ਤੋਂ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸ ਹੈ ਸੁਧ ਭਰਾਤ ਮੀਤ ਬਨਤਾ ਸੰਹਸ ਹੈ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਇਹ ਪ੍ਰਸਾਦ ਭੋਗ ਹੈ ਸਭ ਰਸਾ ਸਗਲ ਸਮੱਗਰੀ ਸੰਗ

ਕਰਮ ਬਟਾਉ ਸਿਉ ਜੋ ਲਾਵੈ ਨੇਹ ਤਾ ਕੁਹਾ ਸੁਣਾਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਾਧ ਹਸਤੀ ਅਸਭ ਬਸਤਰਾ

ਹਸਤ ਪਰ ਦਰਬ ਕੋਹ ਰਹਿ ਮਿਥਿਆ ਨੇਤਰ ਪੇਖਤ ਪਰ ਤਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਵਿਕਾਰ ਕੋ ਧਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ।

ਨਾਰਾਇਣ ਵਿਥਾ ਬਿਹਾਏ, ਮੇਘ ਬਿਨਾਂ ਜਿਉਂ ਖੇਤੀ ਜਾਏ। ਗੋਬਿੰਦ ਭਜਨ ਬਨ ਬ੍ਰਿਥੇ ਸਭ ਕਹਾਮ, ਜਿਉ ਕਿਰਪਨ ਕੇ ਨਿਰਾਰਥ ਨਾਮ। ਧਨ ਧਨ ਤੇ ਜਨ ਜਹਿ ਘਟ ਬਸਿਓ, ਹਰਿ ਨਾਉ ਨਾਨਕ ਤਾ ਕੈ ਬਲ ਬਲ ਜਾਉ। ਰਹਿਤ ਅਵਰ ਕਾ

ਜੇ ਪ੍ਰਸਾਦ ਛੱਤੀ ਹੈ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਵਾਹੇ। ਜੇ ਪ੍ਰਸਾਦ ਸੁਗੰਧਿਤ ਤਨ ਲਾਵੈ ਹੈ ਜਿਸ ਕੋ ਸਿਮਰਤ ਪਰਮ ਗਤ ਪਾਵੈ ਹੈ। ਜੇ ਪ੍ਰਸਾਦ ਬਸ ਹੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਹੈ ਤਿਸੇ ਤਿਆਗ ਕਤ ਅਵਰ ਲੁਭਾਵੈ ਹੈ। ਜੇ ਪ੍ਰਸਾਦ ਸੁਖ ਸੇਜ ਸੋਈਜੈ ਮਨਾਟ ਪੈਰਤਾ ਕਾ ਜਸ ਗਾ ਵਿਜੈ। ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤਿਰੁ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਹੈ ਨਾਨਕ ਪਦ ਛੇਤੀ ਘਰ ਜਾਵੈ ਹੈ। ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵਲਾਭ ਹੋ ਦਿਸ ਰਾਮ ਸਨੇਹੀ। ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹੈ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ

ਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵ ਹੈ ਜੇ ਪ੍ਰਸਾਦ ਸੁਖ ਸਹਿਜ ਸਮਾਵ ਹੈ ਐਸਾ ਪ੍ਰਭ ਤਿਆਗਾ ਵਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ।

ਸਾਧ ਸੰਗ ਨ ਕਤਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਹਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀ

ਗਾ ਸੰਗ ਸਬਲ ਜਨਾਮਾ ਸਾਧ ਗ ਸੰਗ ਨਹੀਂ ਗਸ਼ਕਾਲ ਦਰਸ਼ਨ ਪੇਟ ਹੋਤ ਨਿਹਾਲ ਸਾਧ ਗ ਸੰਗ ਕਲੁਖਤ ਹਰੈ ਸਾਧ ਗ ਸੰਗ ਨਰਕ ਪਰ ਹਰੈ ਸਾਧ ਗ ਸੰਗ ਇਹਾਂ ਊਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧ ਕੈ ਸੰਗ ਲੱਗੈ ਬ੍ਰਹਮ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧ ਕੈ ਸੰਗ ਬਿਟੇ ਸਭ

ਉੱਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦ ਨ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ।

ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਵਸੈ ਪ੍ਰਭ ਸੰਗ।

ਭਰਮ ਕਰ ਪੂਜਾ ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾ ਮਲਕ ਹੋਵੈ, ਤਿਸ ਭਗਉਤੀ ਕੀ ਮਤ ਉਤਮ ਹੋਵੈ। ਭਗਵੰਤ ਕੀ ਟਹਿਲ ਕਰੈ, ਨਿਤ ਨੀਦ ਮਨ ਤਨ ਅਰਪੈ ਬਿਸ਼ਨ ਪ੍ਰੀਤ।

ਮਾਹੇ ਕਈ ਕੋੜ ਪ੍ਰਦੇਸ਼ ਭਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋੜ ਸਿੱਧ ਜਤੀ ਜੋਗੀ ਕਈ ਕੋੜ ਰਾਜੇ ਰਸ ਭੂਗੀ ਕਈ ਕੋੜ ਪੰਖੀ ਸਰਵ ਉਪਾਏ ਕਈ ਕੋੜ ਪਾਥਰ ਬ੍ਰਿਖ ਨਿਭਜਾਏ ਕਈ ਕੋੜ ਪਵਨ ਪਾਣੀ ਬੈਸੰਤਰ ਕਈ ਕੋੜ ਦੇਸ ਭੂ ਮੰਡਲ ਕਈ ਕੋੜ ਸਸਿਗਰ ਸੂਰਨ ਖਿਅਤਰ ਕਈ ਕੋੜ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ

ਗਾਸਮ ਕਈ ਕੁੜ ਤੱਤ ਕੇ ਬੇਤੇ ਸਾ ਨਿਹਰ ਹੈ ਏਕੁ ਨੇਤਰੇ ਕਈ ਕੁੜ ਨਾਮ ਰਸ ਪੀਵ ਹੈ ਅਮਰ ਭਏ ਸਦ ਸਦ ਹੀ ਜੀਵ ਹੈ ਕਈ ਕੁੜ ਨਾਮ ਗੁਣ ਗਾਵ ਹੈ ਆਤਮ ਰਸ ਸੁਖ ਸਹਿਜ ਸਮਾਵ।

ਰਾਜੈ ਸੁਭਨ ਮਨੋਰਥ ਬ੍ਰਥੇ ਸਭ ਕਾਜੈ ਨਾਮ ਰੰਗ ਸਰਵ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨਹਾਰ ਇਸਕੈ ਹਾਥ ਕਹਾਂ ਵਿਚਾਰ ਜੈਸੇ।

ਜਾਹਿਮ ਜਿਸ ਵਖਰ ਕੋ ਲੈਨ ਤੂੰ ਵਹਾਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੁ ਮਨ ਮੂਲ ਰਾਮ ਨਾਮ ਹਿਰਦੇ ਮਹਿ ਤੋਲਮ ਲਾਦ ਖੇਵ ਸੰਧੈ ਸੰਚਾਲ ਅਵਰਤ ਯਾਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੂਏ ਮੁਖ ਊਜਲ ਹਰ।

ਪ੍ਰਭ ਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਵਨਾਸੀ ਪ੍ਰਭ ਮਨ ਮਹਿ ਰਾਖ ਮਾਨੁਕੀ ਤੂੰ ਪ੍ਰੀਤ ਆਗ ਤਿਸ ਤੇ ਪਰੈ ਨਾਹੀਂ ਕਿਛ ਹੋਏ ਸਰਬ।

ਜਿਸ ਤੇ ਉਪਜਿਆ ਮਾਹੀ ਸੁਮਾਨਾ ਬਸਤ ਮਾਹੀ ਲੇ ਬਸਤ ਗਡਾਈ ਤਾਕੂ ਭਿੰਨ ਨਾ ਕਹਿਣਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ।

ਆਤਮ ਜਿਸ ਭਾਵੈ ਤਿਸ ਲਈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਕੈ ਨਾਏ ਤਿਸ ਕੀ ਆਸ ਨਾ।

ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾ ਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਵੰਨ ਵੰਨ ਕਟਵਾਏ ਖੋਪੜੀਆਂ ਲੁਹਾਈਆਂ ਸਰਖੜੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਦੇਖ ਤੇਗ ਫਤਿਹ ਬਿਰਧ ਕੀ ਪੈਜ ਅੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ